ਤਰ੍ਹਾਂ ਗਲਤੀ ਨਾਲ ਜੇ ਨਾ ਪਤਾ ਹੋਵੇ, ਨਾ ਜਾਣਕਾਰੀ ਹੋਵੇ ਤੇ ਪਹਿਲੀ ਸਟੇਜ ਵਿਚ ਦਿੱਤਾ ਜਾਵੇ ਤੇ ਕਈ ਵਾਰ ਓਹਦੇ ਨਾਲ ਬੱਚੇਦਾਨੀ ਦੇ ਘੁੱਟਣ ਨਾਲ ਬੱਚਿਆਂ ਦੀ ਡੈਥ ਵੀ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਤਿੰਨ ਸਟੇਜਾਂ ਚ ਵੰਡ ਕੇ ਮੈਂ ਲੇਬਰ ਦੀ ਜਾਣਕਾਰੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਪ੍ਰਬੰਧ ਮਾਂ ਦਾ ਕਿਵੇਂ ਕਰਨਾ ਹੈ, ਬੱਚੇ ਦਾ ਕਿਵੇਂ ਕਰਨਾ ਹੈ, ਬੱਚੇ ਦੀ ਇੰਸਪੈਕਸ਼ਨ ਕੀ ਕਰਨੀ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਜਿਹੜੀ ਅਸੀਂ ਖਾਸ ਤੌਰ ਤੇ ਵੇਖਣੀਆਂ ਨੇ, ਇਹਦੀ ਜਾਣਕਾਰੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਨਵ ਜੀਵਨ ਦੇ ਵਿਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ, ਐਨੋਮਲੀਜ਼ ਦੇ ਸੰਬੰਧ ਵਿਚ ਮੈਂ ਖਾਸ ਤੌਰ ਤੇ ਇਕ ਪੂਰਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਕਿਹੜੀਆਂ ਕਿਹੜੀਆਂ ਕਮੀਆਂ ਪੇਸ਼ੀਆਂ ਮਾਂ ਦੇ ਪੇਟ ਵਿਚ ਬੱਚੇ ਦੇ ਸਰੀਰ ਵਿਚ ਰਹਿ ਸਕਦੀਆਂ ਨੇ ਔਰ ਉਹਨਾਂ ਦੀ ਅਸੀਂ ਸ਼ਨਾਖਤ ਕਿਵੇਂ ਕਰ ਸਕਦੇ। ਹਾਲਾਂਕਿ ਇਹ ਦੱਸਣ ਤੋਂ ਪਹਿਲਾਂ ਵੀ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਇੱਕ ਸਮਾਂ ਐਸਾ ਸੀ ਕਿ ਸਾਨੂੰ ਉਦੋਂ ਹੀ ਪਤਾ ਲੱਗਦਾ ਸੀ ਕਿ ਬੱਚਾ ਵਿਕਲਾਂਗ ਹੈਗਾ ਜਾਂ ਬੱਚੇ ਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਨੇ, ਜਦੋਂ ਬੱਚੇ ਦੀ ਡਿਲੀਵਰੀ ਹੋ ਜਾਂਦੀ ਸੀ ਉਦੋਂ ਸਾਡੇ ਸਾਹਮਣੇ ਆਉਂਦਾ ਸੀ। ਲੇਕਿਨ ਅੱਜ ਮੈਡੀਕਲ ਸਾਇੰਸ ਇੰਨੀ ਜ਼ਿਆਦਾ ਸੁਚੇਤ ਹੋ ਗਈ ਹੈ ਔਰ ਇੰਨੀ ਜ਼ਿਆਦਾ ਐਡਵਾਂਸ ਕਰ ਗਈ ਹੈ ਕਿ ਅਸੀਂ 13ਵੇਂ ਹਫ਼ਤੇ ਦੇ ਵਿਚ ਹੀ ਇਹ ਜਾਣਨ ਯੋਗ ਹੋ ਗਏ ਹਾਂ ਕਿ ਜਿਹੜਾ ਬੱਚਾ ਮਾਂ ਦੇ ਪੇਟ ਵਿਚ ਪਲ ਰਿਹਾ ਆ ਉਹਦੇ ਵਿਚ ਕੋਈ ਕਮੀ ਪੇਸ਼ੀ ਤਾਂ ਨਹੀਂ ਹੈ। ਔਰ ਜੇ ਅਸੀਂ ਇਹ ਜਾਣ ਗਏ ਹਾਂ ਵੀ ਇਹਦੇ ਵਿਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਸ ਸਮੇਂ ਦੇ ਵਿਚ ਅਸੀਂ ਇਹ ਜਾਣ ਲਿਆ ਹੈਗਾ 13 ਵੀਕ ਦੀ ਪ੍ਰੈਗਨੈਂਸੀ ਦੇ ਦੌਰਾਨ, ਇਹਦਾ ਮਤਲਬ ਅਸੀਂ ਉਹਨੂੰ ਠੀਕ ਕਰਨ ਦੇ ਯੋਗ ਵੀ ਹੋ ਗਏ ਹਾਂ। ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਆਮ ਤੌਰ ਤੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਐਕਵਾਇਰਡ ਬਿਮਾਰੀਆਂ, ਉਹ ਹੁੰਦੀਆਂ ਨੇ ਜਿਹੜੀਆਂ ਸਾਡੀ ਆਪਣੀਆਂ ਗਲਤੀਆਂ ਦੇ ਕਰਕੇ, ਸਾਡੀ ਆਪਣੀ ਖਾਦ ਖੁਰਾਕ ਦੇ ਕਰਕੇ ਜਾਂ ਸਾਡੇ ਆਪਣੇ ਲਿਵਿੰਗ ਸਟੈਂਡਰਡ ਦੇ ਹਾਲਾਤ ਦੇ ਮੁਤਾਬਕ ਹੋ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਐਕਵਾਇਰਡ ਬਿਮਾਰੀਆਂ ਕਹਿੰਦੇ ਹਾਂ। ਤੇ ਕੁਛ ਹੁੰਦੀਆਂ ਨੇ ਜੈਨੇਟਿਕ ਬਿਮਾਰੀਆਂ ਜਿਹੜੀਆਂ ਮਾਂ ਬਾਪ ਵੱਲੋਂ ਆਉਣ ਵਾਲੀਆਂ ਹੁੰਦੀਆਂ ਨੇ। ਸੋ ਜਿਹੜੀਆਂ ਮਾਂ ਬਾਪ ਵੱਲੋਂ ਆਉਣ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ ਉਹਦਾ ਸਾਡੇ ਕੋਲ ਕੋਈ ਹੱਲ ਨਹੀਂ, ਉਹਨਾਂ ਨੂੰ ਸਾਨੂੰ ਉਸੇ ਤਰ੍ਹਾਂ ਹੀ ਬਰਦਾਸ਼ਤ ਕਰਨਾ ਪਏਗਾ ਔਰ ਹੌਲੀ ਹੌਲੀ ਅਸੀਂ ਉਹਨਾਂ ਦੀ ਟੇਕ ਕੇਅਰ ਕਰਨ ਵਾਲੇ ਪਾਸੇ ਮੈਡੀਕਲ ਸਾਇੰਸ ਪੂਰੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਕਿਵੇਂ ਅਵਾਇਡ ਕਰ ਸਕਦੇ ਹਾਂ। ਮੈਂ ਯਾਦ ਕਰਾ ਦਿਆਂ ਡਾਕਟਰ ਹਰਗੋਬਿੰਦ ਖੁਰਾਨਾ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਦੋਂ ਇਸ ਪ੍ਰੋਗਰਾਮ ਨੂੰ ਮੈਂ ਰਿਲੀਜ਼ ਕੀਤਾ ਸੀ ਵੀ ਭਾਈ ਉਹਨਾਂ ਨੇ ਜੀਨਸ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਉਂ ਇੱਕ ਡਾਇਬਿਟਿਕ ਬਾਪ ਦਾ ਬੱਚਾ ਡਾਇਬਿਟਿਕ ਹੀ ਹੁੰਦਾ ਆ ਜਾਂ ਹੋ ਸਕਦਾ ਹੈਗਾ ਤੇ ਕੀ ਅਸੀਂ ਐਸਾ ਕੁਛ ਨਹੀਂ ਕਰ ਸਕਦੇ ਕਿ ਉਹਦੇ ਜੀਨਸ ਦੇ ਵਿਚ ਜਿਹੜੀ ਗੱਲ ਆ ਰਹੀ ਹੈ ਨਵ ਜੀਵਨ ਦੇ ਵਿਚ ਉਸ ਨੂੰ ਅਸੀਂ ਪਹਿਲਾਂ ਰੈਡੀਕੇਟ ਕਰ ਲਈਏ। ਜਿਵੇਂ ਅਸੀਂ ਪਹਿਲਾਂ ਛੋਲੇ ਤੇ ਕਣਕ ਇਕੱਠੀ ਬੀਜਦੇ ਸੀ ਤੇ ਉਸ ਤੋਂ ਬਾਅਦ ਕਈ ਵਾਰ ਰਲ ਕੇ ਵਿਚ ਆ ਜਾਂਦੇ ਸੀ ਛੋਲੇ ਤੇ ਕਣਕ ਤੇ ਫਿਰ ਉਹਨੂੰ ਅਲੱਗ ਅਲੱਗ ਕਰਦੇ ਸਨ ਜੀ। ਬੀਬੀਆਂ ਮਾਈਆਂ ਛਾਨਣੇ ਦੇ ਨਾਲ ਉਹਨਾਂ ਨੂੰ ਬੜੀ ਤੇਜ਼ ਗੱਲ ਦੀ ਤਰਤੀਬ ਹੁੰਦੀ ਸੀ ਵੀ ਛਾਨਣੇ ਨਾਲ ਕਣਕ ਤੇ ਛੋਲੇ ਕਿਵੇਂ ਅਲੱਗ ਕਰਨੇ ਆ। ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਸੀ ਤੇ ਅਸੀਂ ਹੁਣ ਇਸ ਗੱਲ ਦੇ ਪਿੱਛੇ ਡਾਕਟਰ ਹਰਗੋਬਿੰਦ ਖੁਰਾਨਾ ਜੋ ਪਟਿਆਲਾ ਯੂਨੀਵਰਸਿਟੀ ਦੇ MBBS ਸੀਗੇ ਔਰ ਫਿਰ ਇੱਥੇ ਅਮਰੀਕਾ ਚ ਆ ਗਏ ਸੀ ਔਰ ਉਹਨਾਂ ਨੇ ਇਸ ਦੇ ਉੱਪਰ ਜੀਨਸ ਦੀ ਸਟੱਡੀ ਕੀਤੀ ਸੀਗੀ ਔਰ ਉਹ ਅਜੇ ਵੀ ਸਟੱਡੀ ਚੱਲ ਰਹੀ ਹੈ। ਅਜੇ ਵੀ ਇਸ ਗੱਲ ਵਿਚ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਮਾਰੂ ਬਿਮਾਰੀਆਂ ਆਮ ਮਨੁੱਖਾਂ ਦੇ ਵਿਚ ਆ ਰਹੀਆਂ ਹਨ ਜਿਨ੍ਹਾਂ ਦਾ ਖਾਸ ਤੌਰ ਤੇ ਬਹੁਤੀਆਂ ਬਿਮਾਰੀਆਂ ਤੇ ਅੱਜ ਕੱਲ ਜਿਹੜੇ ਸਾਡੀਆਂ ਐਕਵਾਇਰਡ ਨੇ ਸਾਡੇ ਆਪਣੇ ਰਹਿਣ ਸਹਿਣ ਦੇ ਢੰਗ ਕਰਕੇ, ਸਾਡੀ ਆਪਣੀ ਖੁਰਾਕ ਦੀ ਤਬਦੀਲੀ ਕਰਕੇ, ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ। ਪਰ ਕੁਝ ਕੁ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਹਿੰਦੇ ਹਾਂ ਔਰ ਉਹਨਾਂ ਜੈਨੇਟਿਕ ਬਿਮਾਰੀਆਂ ਦੇ ਉੱਪਰ ਅਜੇ ਵੀ ਖੋਜ ਚੱਲ ਰਹੀ ਹੈ ਤੇ ਮੈਂ ਇਹ ਗੱਲ ਕਹੀ ਸੀ ਕਿ ਭਾਈ 13 ਵੀਕ ਦੇ ਵਿਚ ਅਸੀਂ ਇਹ ਜਾਣਨ ਯੋਗ ਹੋ ਗਏ ਹਾਂ ਕਿ ਜਿਹੜਾ ਬੱਚਾ ਮਾਂ ਦੇ ਪੇਟ ਵਿਚ ਪਲ ਰਿਹਾ ਆ ਉਹਦੇ ਸਰੀਰ ਜਦੋਂ ਉਹ ਬਾਹਰ ਆਏਗਾ ਤੇ ਉਹਦੇ ਸਰੀਰ ਵਿਚ ਕੀ ਵਿਕਾਰ ਸਾਡੇ ਸਾਹਮਣੇ ਆਉਣਗੇ। ਫਿਰ ਅਸੀਂ ਇਹਨਾਂ ਵਿਕਾਰਾਂ ਨੂੰ ਹੁਣ ਹਾਲਾਂਕਿ ਹੁਣ ਇੰਨੀ ਸਰਜਰੀ ਐਡਵਾਂਸ ਹੋ ਗਈ ਹੈ ਕਿ ਮਾਂ ਦੇ ਪੇਟ ਵਿਚ ਵੀ ਸਰਜਰੀ ਹੋਣ ਲੱਗ ਗਈ ਹੈ ਔਰ ਫਿਰ ਸਾਰਾ ਕੁਝ ਰਿਕਵਰ ਹੋਣ ਲੱਗ ਗਿਆ। ਸੋ ਕਾਫੀ ਚੀਜ਼ਾਂ ਅਸੀਂ ਇਸ ਜਾਣਕਾਰੀ ਤੱਕ ਪਹੁੰਚ ਚੁੱਕੇ ਹਾਂ। ਇਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਉਹਨਾਂ ਹਾਲਾਤਾਂ ਦੇ ਸਾਂਝੀ ਕੀਤੀ ਸੀ। ਉਦੋਂ ਬਾਅਦ ਲੇਬਰ ਦੇ ਇੱਕ ਇੱਕ ਹਾਲਾਤ ਦੀ ਗੱਲ ਦੱਸਣ ਤੋਂ ਬਾਅਦ ਫਿਰ ਨਵ ਜੀਵਨ ਦੇ ਵਿਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਂਦੀਆਂ ਨੇ। ਸਾਡੇ ਜੇ ਅਸੀਂ ਤਕਰੀਬਨ 50-60 ਸਾਲ ਪਿੱਛੇ ਚਲੇ ਜਾਈਏ ਤੇ ਬਹੁਤ ਸਾਰੀਆਂ ਡੈਥਸ ਬੱਚਿਆਂ ਦੀਆਂ ਉਸ ਵੇਲੇ ਹੋ ਜਾਂਦੀਆਂ ਸੀਗੀਆਂ ਜਦੋਂ ਬੱਚਾ ਪੈਦਾ ਹੋ ਜਾਂਦਾ ਸੀ ਔਰ ਉਹਦੀ ਇੱਕ ਲਿਮਿਟ ਰੱਖੀ ਗਈ 1 ਤੋਂ 1 ਸਾਲ ਤੱਕ ਜਿਹਨੂੰ ਅਸੀਂ ਆਮ ਕਹਿੰਦੇ ਹਾਂ ਨਵਜੀਵਨ। ਨਵਜੀਵਨ ਦਾ ਲੇਬਲ ਜਿਹੜਾ ਇੱਕ ਨਵੇਂ ਜੰਮੇ ਬੱਚੇ ਦੇ ਉੱਪਰ 1 ਸਾਲ ਤੱਕ ਰਹਿੰਦਾ ਔਰ ਕਈ ਬੱਚਿਆਂ ਦੀਆਂ ਡੈਥ ਜਿਹੜੀਆਂ ਸੀ ਉਹ 1 ਸਾਲ ਦੇ ਅੰਦਰ ਅੰਦਰ ਹੋ ਜਾਂਦੀਆਂ ਸੀ। ਇਹ ਪਾਲਣਾ ਪਿਆ, ਵੇਖਣਾ ਪਿਆ ਵੀ ਐਸਾ ਕੀ ਹੋ ਗਿਆ ਵੀ ਠੀਕ ਠਾਕ ਜੰਮਿਆ ਬੱਚਾ, ਸਾਰਾ ਕੁਝ ਸਹੀ ਸੀਗਾ ਪਰ ਉਸ ਤੋਂ ਬਾਅਦ ਇਹਨੂੰ ਕੀ ਹੋ ਗਿਆ। ਤੇ ਉਹਨਾਂ ਸਾਰੀਆਂ ਗੱਲਾਂ ਦੀ ਸ਼ਨਾਖਤ ਆਪਾਂ ਕੀਤੀ ਸੀ ਵੀ ਕਿਹੜੀਆਂ ਕਿਹੜੀਆਂ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਇਸ ਉਮਰ ਦੇ ਵਿਚ ਆ ਕੇ ਪਹਿਲੇ ਸਾਲ ਦੇ ਵਿਚ ਵਿਚ ਬੱਚਿਆਂ ਦੇ ਵਿਚ ਵਾਸਤੇ ਮਾਰੂ ਹੋ ਸਕਦੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਣਾ।
ਔਰ ਇਸ ਗੱਲ ਦੀ ਤਰਤੀਬ ਦੱਸਦੇ ਹੋਇਆ ਮੈਂ ਵੈਕਸੀਨੇਸ਼ਨ ਦੇ ਉੱਪਰ ਪਹੁੰਚ ਗਿਆ ਸਾਂ ਔਰ ਵੈਕਸੀਨੇਸ਼ਨ ਦੀ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਰੱਖੀ ਸੀ ਕਿ ਕਿਸ ਕਿਸ ਤਰ੍ਹਾਂ ਦੇ ਵੈਕਸੀਨੇਸ਼ਨ ਕਦੋਂ ਕਦੋਂ ਲਗਾਏ ਜਾਂਦੇ ਨੇ ਔਰ ਕਿਉਂ ਇਹ ਸਮਝਿਆ ਜਾਂਦਾ ਹੈ ਕਿ ਹੈਪਾਟਾਈਟਿਸ ਬੀ ਦਾ ਇੰਜੈਕਸ਼ਨ ਸਾਨੂੰ ਜੰਮਣ ਤੋਂ ਇੱਕ ਮਹੀਨੇ ਬਾਅਦ ਹੀ ਲਵਾ ਲੈਣਾ ਚਾਹੀਦਾ। ਇਹਦੀ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਰੱਖੀ ਸੀ ਕਿਉਂਕਿ ਖੁਰਾਕ ਬਦਲ ਗਈ ਹੈ, ਹਾਲਾਤ ਬਦਲ ਗਏ ਨੇ। ਪਹਿਲਾਂ ਮਾਂ ਸਾਰਾ ਕੁਛ ਕਰਕੇ ਦੇ ਰਹੀ ਸੀ ਨਾੜੂ ਦੇ ਰਾਹੀਂ, ਅੱਜ ਹੁਣ ਖੁਰਾਕ ਬਦਲ ਗਈ ਹੈ, ਅੱਜ ਹੁਣ ਅੰਗਾਂ ਨੂੰ ਸਾਰਾ ਕੁਛ ਫਿਰ ਨਵੇਂ ਸਿਰੇ ਸਾਰੀ ਤਰਤੀਬ ਦੇਣੀ ਪੈ ਰਹੀ ਹੈ। ਇਹ ਸਾਰੀ ਗੱਲਾਂ ਮੈਂ ਤੁਹਾਡੇ ਨਾਲ ਉਸ ਵੇਲੇ ਸਾਂਝੀਆਂ ਕੀਤੀਆਂ ਸਨ ਇਸ ਪ੍ਰੋਗਰਾਮ ਦੇ ਵਿੱਚ, ਔਰ ਉਸ ਤੋਂ ਬਾਅਦ ਉਹ ਵੇਰਵਾ ਦੇਣ ਤੋਂ ਬਾਅਦ ਅਸੀਂ ਇਸ ਏਜ ਨੂੰ ਟੋਡਲਰ ਦੇ ਵਿੱਚ ਲੈ ਗਏ ਸੀ ਤੇ ਟੋਡਲਰ ਏਜ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ ਕਿ ਭਾਈ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਬਿਮਾਰੀਆਂ ਤੇ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਨਵ ਜੀਵਨ ਦੇ ਵਿੱਚ ਕਰਦੇ ਹਾਂ ਜਿਹਨੂੰ ਅਸੀਂ ਵੈਕਸੀਨੇਸ਼ਨ ਵੀ ਕਹਿੰਦੇ ਹਾਂ, ਉਹਨੂੰ ਅਸੀਂ ਟੋਡਲਰ ਏਜ ਦੇ ਵਿੱਚ ਵੀ ਚਾਲੂ ਰੱਖਦੇ ਹਾਂ। ਤੇ ਟੋਡਲਰ ਏਜ ਦਾ ਦਾਇਰਾ ਮੈਂ ਕੀ ਰੱਖਿਆ ਸੀਗਾ, 1 ਸਾਲ ਤੋਂ ਬਾਅਦ 5 ਸਾਲ ਤੱਕ ਦਾ। ਤੋਂ ਬੱਚਾ ਕਿੰਨੇ ਦਾ ਹੋ ਗਿਆ? 6 ਸਾਲ ਦਾ। 6 ਸਾਲ ਤੋਂ ਬਾਅਦ ਇੱਕ ਐਸੀ ਤਬਦੀਲੀ ਸਰੀਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਬਹੁਤ ਸਾਰੇ ਜਿਵੇਂ ਇੰਜਨ ਬੰਦ ਪਏ ਹੁੰਦੇ ਨੇ, ਹਾਲਾਂਕਿ ਕਰੰਟ ਉਹਨਾਂ ਚ ਆ ਰਿਹਾ ਪਰ ਆਨ ਨਹੀਂ ਹੋਏ, ਔਰ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਨੂੰ ਅਸੀਂ ਆਮ ਤੌਰ ਤੇ ਵਿਜੀਬਿਲਿਟੀ ਕਹਿ ਸਕਦੇ ਹਾਂ। 7 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੀਆਂ ਵਿਜੀਬਲ ਸਾਈਨ ਸਾਡੇ ਸਾਹਮਣੇ ਆਣੇ ਸ਼ੁਰੂ ਹੋ ਜਾਂਦੇ ਨੇ, ਔਰ ਉਹ 7 ਸਾਲ ਤੋਂ ਬਾਅਦ 14 ਸਾਲ ਤੱਕ ਦਾ ਇੱਕ ਵੇਰਵਾ ਜਿਹਨੂੰ ਅਸੀਂ ਹੁੰਦੜ ਹੇਗ ਉਮਰ ਕਿਹਾ ਸੀਗਾ, ਉਹਦੇ ਬਾਰੇ ਉਹ ਜਿਹੜੇ ਸਾਈਨ ਇੰਡੀਕੇਸ਼ਨ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦਾ ਵੇਰਵਾ ਵੀ ਲੜਕੇ ਔਰ ਲੜਕੀ ਦੇ ਵਿੱਚ ਮੈਂ ਜੋ ਹੋ ਸਕਦਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਸੀ, ਔਰ ਬੜੇ ਅਚੰਭੇ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤਾ ਸੀ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਉਂ ਕੋਈ ਲੜਕੀ ਲੜਕਾ ਬਣ ਜਾਂਦਾ ਤੇ ਲੜਕਾ ਲੜਕੀ ਬਣ ਜਾਂਦਾ, ਜਾਂ ਕਿਉਂ ਕਿਸੇ ਲੜਕੀ ਦੀ ਤਵੱਜੋ ਜਿਹੜੀ ਹੈ ਲੜਕੇ ਵਾਲੇ ਪਾਸੇ ਨਹੀਂ ਹੁੰਦੀ, ਲੜਕੀਆਂ ਵਾਲੇ ਪਾਸੇ ਹੁੰਦੀ ਹੈ, ਕਿਉਂ ਕਿਸੇ ਲੜਕੇ ਦੀ ਤਵੱਜੋ ਜਿਹੜੀ ਹੈ ਲੜਕੀਆਂ ਵਾਲੇ ਪਾਸੇ ਨਹੀਂ ਹੁੰਦੀ, ਲੜਕੇ ਵਾਲੇ ਪਾਸੇ ਹੀ ਹੁੰਦੀ ਹੈ। ਔਰ ਕਈ ਤਰ੍ਹਾਂ ਐਸਾ ਹੁੰਦਾ ਹੈ ਸਰੀਰ ਦੀ ਬਣਤਰ ਵੱਖਰੀ ਤਰ੍ਹਾਂ ਦੀ ਹੈਗੀ ਹੈ ਔਰ ਮਾਨਸਿਕ ਪ੍ਰਸਥਿਤੀ ਜਿਹੜੀ ਹੈ ਉਹ ਵੱਖਰੀ ਹੈਗੀ ਹੈ। ਸੋ ਇਹ ਸਾਰੀਆਂ ਗੱਲਾਂ ਕਿਉਂ ਵਾਪਰਦੀਆਂ ਨੇ, ਇਹਨਾਂ ਦੇ ਪਿੱਛੇ ਜੈਨੇਟਿਕਸ ਦਾ ਕੀ ਰੋਲ ਹੈਗਾ ਆ, ਉਹ ਸਾਰਾ ਮੈਂ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਸਾਂਝਾ ਕਰਦਾ ਆਇਆ ਹਾਂ। ਔਰ ਉਸ ਤੋਂ ਬਾਅਦ ਅਸੀਂ ਅਡਲਟ ਏਜ ਤੇ ਆ ਕੇ ਫਿਰ ਵਾਪਸ ਆ ਗਏ ਸੀ ਵੀ ਹੁਣ ਅਡਲਟ ਏਜ ਆ ਗਈ, ਸਰੀਰ ਦਾ ਢਾਂਚਾ ਪੂਰਾ ਬਣ ਗਿਆ, ਔਰ ਇਸ ਬਣੇ ਹੋਏ ਢਾਂਚੇ ਦੇ ਬਾਅਦ ਅਸੀਂ ਇਹ ਜਾਣੀਏ ਕਿ ਇਸ ਢਾਂਚੇ ਦੀ ਬਣਤਰ ਦੇ ਵਿੱਚ ਕੀ ਚੀਜ਼ਾਂ ਆਈਆਂ ਔਰ ਕੀ ਚੀਜ਼ਾਂ ਆਈਆਂ ਨੂੰ ਅਸੀਂ ਫਿਰ ਕੀ ਕਿਹਾ ਸੀ, ਜਦੋਂ ਸਪਰਮ ਤੇ ਓਵਮ ਮਿਲੇ ਸੀ ਉਦੋਂ ਉਹ ਹਾਫ ਸੈੱਲ ਸੀਗੇ, ਜਦੋਂ ਉਹ ਆਪਸ ਚ ਮਿਲ ਗਿਆ ਤੇ ਇੱਕ ਫੁੱਲ ਕੰਪਲੀਟ ਸੈੱਲ ਬਣ ਗਿਆ ਸੀਗਾ। ਇੱਕ ਸੈੱਲ ਦੀ ਜਿਹੜੀ ਤਰਤੀਬ ਸੀਗੀ ਉਹਦੇ ਵਿੱਚ ਕੀ ਬਣਤਰ ਹੈਗੀ, ਕੀ ਕੁਛ ਹੈਗਾ ਆ ਔਰ ਉਹਦਾ ਕੰਮ ਕੀ ਹੈਗਾ ਆ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਔਰ ਕੰਪਲੀਟ ਜਿੰਨੇ ਜਿੰਨੇ ਉਸਦੇ ਉਹਦੇ ਵਿੱਚ ਅੰਗ ਨੇ ਉਹ ਕੀ ਕਰਦੇ ਨੇ, ਇੱਕ ਸੈੱਲ ਨਿੱਕੀ ਜੀ ਬਹੁਤ ਛੋਟੀ ਚੀਜ਼ ਮਾਈਕਰੋਸਕੋਪ ਨਾਲ ਦੇਖੀ ਜਾ ਸਕਣ ਵਾਲੀ ਚੀਜ਼ ਆ, ਔਰ ਉਸ ਮਾਈਕਰੋਸਕੋਪ ਦੇ ਵਿੱਚ ਵੀ ਇੱਕ ਪੂਰਾ ਨਿਜ਼ਾਮ ਕੰਮ ਕਰਦਾ ਹੈਗਾ ਆ, ਔਰ ਕਿਹੜੇ ਕਿਹੜੇ ਅੰਗ ਨੇ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਉਹ ਕੰਮ ਕਰਦੇ ਨੇ, ਉਹਨਾਂ ਦਾ ਜ਼ਿੰਮੇਵਾਰੀ ਕੀ ਹੈਗੀ ਹੈ, ਇਹ ਸਾਰੀ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਔਰ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਉਹਨਾਂ ਸੈੱਲਾਂ ਤੋਂ ਬਣਨਾ ਸ਼ੁਰੂ ਹੋ ਗਿਆ, ਸੈੱਲ ਜੁੜੇ ਔਰ ਉਹਨਾਂ ਤੋਂ ਅਸੀਂ ਅਲੱਗ ਅਲੱਗ ਜਿਵੇਂ ਅੰਗਾਂ ਦੀ ਤਰਤੀਬ ਮੈਂ ਤੁਹਾਡੇ ਸਾਹਮਣੇ ਗਰੁੱਪ ਕਰ ਦਿੱਤਾ ਸੀਗਾ, ਟਿਸ਼ੂਆਂ ਦਾ ਸੈੱਲ ਤੋਂ ਟਿਸ਼ੂ ਬਣ ਗਏ, ਟਿਸ਼ੂਆਂ ਤੋਂ ਆਰਗਨ ਬਣ ਗਿਆ, ਅੰਗ ਬਣ ਗਏ, ਅੰਗਾਂ ਤੋਂ ਸਿਸਟਮ ਬਣ ਗਏ, ਸਿਸਟਮ ਤੋਂ ਬਾਅਦ ਸਾਰਾ ਸਰੀਰ ਸਾਡੇ ਸਾਹਮਣੇ ਆਇਆ ਸੀਗਾ, ਔਰ ਉਸ ਸਰੀਰ ਦੀ ਬਣਤਰ ਨੂੰ ਫਿਰ ਅਸੀਂ ਅਲੱਗ ਤਰੀਕੇ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਸੀ ਵੀ ਹੁਣ ਜਦੋਂ ਇਹ ਪੂਰਾ ਬਣ ਕੇ ਆ ਹੀ ਗਿਆ ਹੈ, ਇਹ ਸਰੀਰ ਪੂਰਾ ਬਣ ਕੇ ਸਾਡੇ ਸਾਹਮਣੇ ਆ ਹੀ ਗਿਆ ਹੈਗਾ ਆ, ਤੇ ਉਸ ਵੇਲੇ ਇਹਦੇ ਵਿੱਚ ਕੀ ਬਣਤਰ ਆ ਗਈ ਸਾਰੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਹਿਲਾਂ ਨਹੀਂ ਦਿਸਦੀਆਂ। ਇੱਕ ਦਰਖਤ ਪੈਦਾ ਹੁੰਦਾ ਹੈ ਨਾ ਤੇ ਉਦੋਂ ਸਾਨੂੰ ਸਿਰਫ ਇੱਕ ਦੋ ਪੱਤੀਆਂ ਹੀ ਦਿਖਾਈ ਦਿੰਦੀਆਂ ਨੇ ਤੇ ਛੋਟਾ ਜਿਹਾ ਤਣਾ ਦਿਖਾਈ ਦਿੰਦਾ, ਫਿਰ ਕਈ ਬ੍ਰਾਂਚਾਂ ਹੋ ਜਾਂਦੀਆਂ ਨੇ, ਫਿਰ ਫੁੱਲ ਨਿਕਲਣੇ ਸ਼ੁਰੂ ਹੁੰਦੇ ਨੇ, ਫਿਰ ਫਲ ਲੱਗਣੇ ਸ਼ੁਰੂ ਹੁੰਦੇ ਨੇ ਜਿਹੜੇ ਪਹਿਲਾਂ ਆਏ ਹੀ ਨਹੀਂ ਹੁੰਦੇ। ਤੋ ਅਸੀਂ ਇਸ ਸਟੇਜ ਤੇ ਆ ਕੇ ਇੱਥੇ ਪਹੁੰਚ ਗਏ ਸੀ ਵੀ ਇਹ ਸਰੀਰ ਦੀ ਜਿਹੜੀ ਬਣਤਰ ਬਣ ਗਈ ਹੈ ਸਾਨੂੰ ਪਤਾ ਲੱਗ ਗਿਆ ਕਿ ਓਵਮ ਸਪਰਮ ਤੋਂ ਬਾਅਦ ਬਣੀ ਹੈ, ਸਾਨੂੰ ਇਹ ਪਤਾ ਲੱਗ ਗਿਆ ਕਿ ਸੈੱਲ ਜਿਹੜੇ ਸਬ ਡਿਵਾਈਡ ਹੋਣੇ ਸ਼ੁਰੂ ਹੋ ਗਏ ਨੇ ਤੇ ਮਲਟੀਪਲਾਈ ਹੋਣੇ ਸ਼ੁਰੂ ਹੋ ਗਏ ਨੇ, ਤੇ ਵੱਖ ਵੱਖ ਤਰ੍ਹਾਂ ਦੇ ਸੈੱਲਾਂ ਨੇ ਜਿਹੜੇ ਗਰੁੱਪ ਕੀਤੇ ਨੇ ਟਿਸ਼ੂਜ਼ ਦੇ, ਉਹਨਾਂ ਦੇ ਮੁਤਾਬਕ ਅਲੱਗ ਅਲੱਗ ਸਰੀਰ ਦੀ ਬਣਤਰ ਰਚਨਾ ਹੋਣੀ ਸ਼ੁਰੂ ਹੋ ਗਈ ਹੈ। ਕਿਸ ਤਰ੍ਹਾਂ ਦੀ ਰਚਨਾ ਸਿਰ ਦੇ ਵਿੱਚ ਹੋ ਗਈ ਹੈ, ਕਿਸ ਤਰ੍ਹਾਂ ਦੀ ਰਚਨਾ ਧੌਣ ਵਿੱਚ ਹੋ ਗਈ ਹੈ, ਕਿਸ ਤਰ੍ਹਾਂ ਦੀ ਰਚਨਾ ਸਾਡੇ ਛਾਤੀ ਦੇ ਵਿੱਚ ਹੋ ਗਈ, ਤੇ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਉਹ ਰਚਨਾ ਸੀਗੀ ਉਹ ਤੁਹਾਡੇ ਨਾਲ ਮੈਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ। ਔਰ ਉਹ ਸਾਂਝੀ ਕਰਦਿਆਂ ਹੋਇਆ
ਅਸੀਂ ਸਿਰ ਤੋਂ ਬਾਅਦ ਨੈਕ ਤੇ ਪਹੁੰਚੇ ਸੀ, ਨੈਕ ਤੋਂ ਬਾਅਦ ਫਿਰ ਅਸੀਂ ਥੋਰੈਕਸ ਤੇ ਪਹੁੰਚੇ ਸੀ, ਛਾਤੀ ਦੀ ਗੱਲ ਹੋਈ ਸੀ ਔਰ ਛਾਤੀ ਦੇ ਸੰਬੰਧ ਵਿਚ ਅਸੀਂ ਅਜੇ ਚੱਲ ਰਹੇ ਹਾਂ। ਕੁਛ ਗੱਲਾਂ ਐਸੀਆਂ ਰਹਿੰਦੀਆਂ ਨੇ ਜਿਹੜੀਆਂ ਅਸੀਂ ਛਾਤੀ ਦੇ ਸੰਬੰਧ ਵਿਚ ਕਰਨੀਆਂ ਨੇ। ਇੰਪੋਰਟੈਂਟ ਤੌਰ ਤੇ ਮੈਂ ਸਮਝਦਾ ਵੀ ਥਾਇਰਾਇਡ ਦੇ ਸੰਬੰਧ ਵਿਚ ਮੈਂ ਹੁਣ ਇੰਨੀ ਵਾਰਾਂ ਦੁਹਰਾ ਚੁੱਕਿਆ ਤੇ ਉਮੀਦ ਕਰਦਾ ਕਿ ਜਿੰਨੇ ਸੁਣਨ ਵਾਲੇ ਸਰੋਤੇ ਨੇ ਜਾਂ ਰੈਗੂਲਰ ਸੁਣਨ ਵਾਲੇ ਨੇ ਉਹਨੂੰ ਪਤਾ ਹੀ ਲੱਗ ਗਿਆ ਹੋਊਗਾ। ਉਹ ਬਾਹਰੋਂ ਚਿਹਰਾ ਵੇਖ ਕੇ ਦੱਸ ਸਕਦੇ ਨੇ, ਸਰੀਰ ਵੇਖ ਕੇ ਦੱਸ ਸਕਦੇ ਨੇ ਕਿ ਇਹ ਹਾਈਪਰ ਥਾਇਰੋਇਡਿਜ਼ਮ ਦਾ ਪੇਸ਼ੈਂਟ ਹੈ ਕਿ ਹਾਈਪੋਥਾਇਰੋਇਡਿਜ਼ਮ ਦਾ ਪੇਸ਼ੈਂਟ ਹੈ। ਸੋ ਇਹ ਸਾਰੀਆਂ ਗੱਲਾਂ ਅਸੀਂ ਇੰਨੀ ਵੇਰਾਂ ਦੁਹਰਾ ਚੁੱਕੇ ਹਾਂ ਕਿ ਸ਼ਾਇਦ ਤੁਹਾਨੂੰ ਯਾਦ ਹੋ ਗਈਆਂ ਹੋਣਗੀਆਂ ਔਰ ਇਹ ਬੜੀ ਵੱਡੀ ਇੰਪੋਰਟੈਂਟ ਗੱਲ ਸੀਗੀ। ਔਰ ਅਸੀਂ ਮੀਡੀਆਸਟੈਨਿਅਮ ਦੀ ਜਦੋਂ ਗੱਲ ਕੀਤੀ ਸੀ ਉਹਦਾ ਵੇਰਵਾ ਦੱਸਦਿਆਂ ਹੋਇਆਂ ਅਸੀਂ ਥਾਇਰਾਇਡ ਦੇ ਸੰਬੰਧ ਵਿਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ, ਫੇਫੜਿਆਂ ਦੀ ਜਾਣਕਾਰੀ ਸਾਂਝੀ ਕੀਤੀ ਸੀ, ਹਾਰਟ ਦੀ ਜਾਣਕਾਰੀ ਸਾਂਝੀ ਕੀਤੀ ਸੀ ਔਰ ਉਸ ਤੋਂ ਬਾਅਦ ਦਾ ਜਿਹੜਾ ਅਗਲਾ ਸਟੈਪ ਸੀਗਾ ਸਾਡਾ, ਕਿਉਂਕਿ ਮੈਂ ਵਾਰ ਵਾਰ ਉਹਨਾਂ ਨੂੰ ਦੁਹਰਾਵਾਂ ਇਹਨਾਂ ਤੇ ਅਸੀਂ ਇੱਕ ਇੱਕ ਚੈਪਟਰ ਇੱਕ ਇੱਕ ਘੰਟਾ ਲਗਾਇਆ ਹੋਇਆ, ਬਲਕਿ ਕਈਆਂ ਤੇ ਅਸੀਂ ਕਈ ਕਈ ਘੰਟੇ ਲਗਾਏ ਹੋਏ ਨੇ ਇਹਨਾਂ ਨੂੰ ਬੋਲਦਿਆਂ, ਹੌਲੀ ਹੌਲੀ ਤੁਹਾਨੂੰ ਯਾਦ ਕਰਵਾਉਂਦਿਆਂ ਤੇ ਵਾਰ ਵਾਰ ਉਸ ਨੂੰ ਰਿਪੀਟ ਕਰਦਿਆਂ। ਮੈਨੂੰ ਇਹ ਦਿੱਕਤ ਨਹੀਂ ਹੁੰਦੀ ਕਿ ਅਗਰ ਕਿਸੇ ਹੋਰ ਵੀ ਸੱਜਣ ਨੇ ਮੇਰੇ ਕੋਲ ਪੁੱਛਣਾ ਹੋਵੇ ਨਹੀਂ ਸਮਝ ਆਈ ਤੇ ਉਹ ਮੇਰੇ ਕੋਲ ਦੁਬਾਰਾ ਵੀ ਪੁੱਛ ਸਕਦਾ, ਫੋਨ ਨੰਬਰ 4086871899 ਤੇ ਕਾਲ ਕਰਕੇ ਪੁੱਛ ਸਕਦਾ ਹੈਗਾ ਆ। ਪਰ ਮੈਂ ਇਹਨਾਂ ਗੱਲਾਂ ਨੂੰ ਇੰਨੀ ਵੇਰਾਂ ਦੁਹਰਾ ਦਿੱਤਾ ਹੈ, ਇਹਨਾਂ ਤਰੀਕਿਆਂ ਦੇ ਨਾਲ ਮਿਸਾਲਾਂ ਦੇ ਕੇ ਦੁਹਰਾ ਦਿੱਤਾ ਹੈ। ਮਿਸਾਲਾਂ ਵੀ ਤੁਹਾਡੀ ਆਮ ਸਮਝ ਚ ਆਉਣ ਵਾਲੀਆਂ, ਤੁਹਾਡੀਆਂ ਆਮ ਦਿਨ ਚਰਚਾ ਦੇ ਵਿਚ ਵਰਤੀ ਜਾਣ ਵਾਲੀਆਂ ਮਿਸਾਲਾਂ ਦਿੱਤੀਆਂ ਨੇ ਤੁਹਾਡੀਆਂ ਔਰ ਉਮੀਦ ਕਰਦਾ ਕਿ ਜਿਹੜੇ ਰੈਗੂਲਰ ਸਰੋਤੇ ਆ ਉਹਨਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋ ਗਈ ਹੋਵੇਗੀ। ਇਹੀ ਕੁਛ ਅਸੀਂ ਮੈਡੀਕਲ ਕਾਲਜਾਂ ਵਿਚ ਪੜ੍ਹਾਉਂਦੇ ਹਾਂ ਔਰ ਮੈਡੀਕਲ ਕਾਲਜਾਂ ਵਿਚ ਪੜ੍ਹਾਉਣ ਦੀ ਤਰਤੀਬ ਵੱਖਰੀ ਹੁੰਦੀ, ਮੈਡੀਕਲ ਕਾਲਜਾਂ ਚ ਪੜ੍ਹਾਉਣ ਦਾ ਢੰਗ ਹੁੰਦਾ ਵੱਖਰਾ, ਕਿਉਂਕਿ ਸਾਡੇ ਸਾਹਮਣੇ ਜਿਹੜੇ ਬੈਠੇ ਲੋਕ ਹੁੰਦੇ ਨੇ ਉਹ ਸਾਰੇ ਬਾਇਓਲੋਜੀ ਦੇ ਸੰਬੰਧ ਵਿਚ ਤੇ ਹੋਰ ਇਹ ਸਾਰੀਆਂ ਜਾਣਕਾਰੀਆਂ ਬੇਸਿਕ ਜਾਣਕਾਰੀਆਂ ਬਾਰੇ ਜਾਣਦੇ ਹੁੰਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਕਈ ਇੱਕ ਗੱਲਾਂ ਲੰਘ ਕੇ ਡਾਇਰੈਕਟ ਭਾਸ਼ਾ ਦੇ ਵਿਚ ਸਾਨੂੰ ਦੱਸਣਾ ਪੈਂਦਾ ਹੈ ਤੇ ਬਹੁਤ ਸ਼ਾਰਟ ਦੇ ਵਿਚ ਬਹੁਤ ਲੰਬਾ ਚੈਪਟਰ ਸਾਨੂੰ ਦੱਸ ਦੇਣਾ ਪੈਂਦਾ ਹੁੰਦਾ। ਪਰ ਇੱਥੇ ਅਸੀਂ ਇਸ ਗੱਲ ਨੂੰ ਸਾਹਮਣੇ ਰੱਖਿਆ ਆ ਕਿ ਸਾਡਾ ਮਤਲਬ ਕੋਈ ਸਿਲੇਬਸ ਕਵਰ ਕਰਨਾ ਨਹੀਂ ਹੈ, ਸਾਡਾ ਮਤਲਬ ਇਹ ਹੈ ਕਿ ਜਿਹੜੀ ਗੱਲ ਇੱਥੇ ਕੀਤੀ ਜਾਵੇ ਉਹ ਤੁਹਾਡੇ ਦਿਲ ਦਿਮਾਗ ਚ ਬੈਠ ਜਾਵੇ। ਜਿਵੇਂ 2 × 4 ਹੈ ਤੁਹਾਨੂੰ ਹੁਣ ਯਾਦ ਨਹੀਂ ਨਾ ਕਰਨਾ ਪੈਂਦਾ, ਪਹਾੜੇ ਅਸੀਂ ਪਹਿਲੀਆਂ ਜਮਾਤਾਂ ਚ ਪੜ੍ਹਦੇ ਆਏ ਹਾਂ ਪਰ ਹੁਣ ਅਸੀਂ ਯਾਦ ਤਾਂ ਨਹੀਂ ਨਾ ਕਰਦੇ, ਸਾਨੂੰ ਵੈਸੇ ਹੀ ਪਤਾ ਹੁੰਦਾ ਆ। ਔਰ ਇਸੇ ਤਰ੍ਹਾਂ ਹੀ ਊੜਾ ਜਿਹੜਾ ਹੈ ਸਾਰੀਆਂ ਚੀਜ਼ਾਂ ਹੈਗੀਆਂ ਨੇ ਉਹ ਸਾਰੇ ਜੋੜ ਜਮਾ ਸਾਰਾ ਕੁਝ ਸਾਡੇ ਦਿਮਾਗ ਸੈੱਟ ਕਰ ਗਿਆ ਤੇ ਮੇਰੀ ਕੋਸ਼ਿਸ਼ ਇਹ ਆ ਵੀ ਇਹ ਜੋ ਕੁਛ ਮੈਂ ਤੁਹਾਡੇ ਨਾਲ ਹੁਣ ਤੱਕ ਸਾਂਝਾ ਕੀਤਾ ਆ ਇਹ ਤੁਹਾਡੇ ਦਿਮਾਗਾਂ ਵਿਚ ਇਸੇ ਤਰ੍ਹਾਂ ਹੀ ਵੱਸ ਜਾਵੇ ਜਿਵੇਂ ਮੈਂ ਤੁਹਾਡੇ ਕੋਲ ਦੁਹਰਾ ਰਿਹਾ ਹਾਂ ਤੇ ਵਾਰ ਵਾਰ ਦੁਹਰਾਉਂਦੇ ਹੋਇਆ ਤੁਹਾਡੇ ਦਿਮਾਗਾਂ ਵਿਚ ਉਹ ਗੱਲ ਬੈਠ ਜਾਵੇ ਵੀ ਇਹ ਸਰੀਰ ਦੀ ਬਣਤਰ ਕੀ ਹੈਗੀ ਹੈ, ਇਹ ਸਰੀਰ ਦੀ ਕਾਰਕਰਦਗੀ ਕੀ ਹੈਗੀ ਹੈ ਔਰ ਇਹਦੇ ਵਿਚ ਅਗਰ ਨੁਕਸ ਪੈਂਦਾ ਆ ਤੇ ਕਿਸ ਕਾਰਨ ਨੁਕਸ ਪੈ ਸਕਦਾ ਹੈਗਾ ਔਰ ਨੁਕਸ ਪੈਣ ਦੀ ਜਦੋਂ ਗੱਲ ਆਈ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੁਛ ਐਕਵਾਇਰਡ ਹੁੰਦੇ ਨੇ ਜਿਹੜੇ ਸਾਡੀਆਂ ਆਪਣੀਆਂ ਗਲਤੀਆਂ ਦੇ ਕਰਕੇ ਸਾਡੇ ਆਪਣੀ ਬਦਭਰੇਜ਼ੀ ਦੇ ਕਰਕੇ ਸਾਡੇ ਆਪਣੇ ਖਾਣ ਪਾਣ ਦੇ ਕਰਕੇ ਸਾਡੇ ਆਪਣੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੇ ਨੇ ਤੇ ਕੁਛ ਨੁਕਸ ਐਸੇ ਹੁੰਦੇ ਨੇ ਜਿਹੜੇ ਜੈਨੇਟਿਕਸ ਹੁੰਦੇ ਨੇ ਔਰ ਜਿਹੜੇ ਸਾਡੇ ਐਕਵਾਇਰਡ ਨੁਕਸ ਸੀਗੇ ਉਹਨਾਂ ਨੂੰ ਫੇਰ ਅੱਗੇ ਮੈਂ ਇੱਕ ਤਰਤੀਬ ਦੇ ਦਿੱਤੀ ਸੀ ਆਸਾਨ ਸਮਝਣ ਵਾਸਤੇ ਕਿ ਕੁਝ ਟੋਕਸਿਨ ਇੰਡੋ ਟੋਕਸਿਨ ਕਰਕੇ ਪੈਦਾ ਹੁੰਦੇ ਆ, ਕੁਝ ਬਿਮਾਰੀਆਂ ਇੰਡੋ ਟੋਕਸਿਨ ਦੀਆਂ ਨੇ ਤੇ ਕੁਝ ਬਿਮਾਰੀਆਂ ਜਿਹੜੀਆਂ ਨੇ ਉਹ ਐਗਜ਼ੋਟੋਕਸਿਨ ਦੀਆਂ ਨੇ। ਐਗਜ਼ੋਟੋਕਸਿਨ ਦੀਆਂ ਤਾਂ ਸਰੀਰ ਸਾਡੀ ਗਲਤੀ ਹੈ, ਅਸੀਂ ਪਰੌਂਠੇ ਖਾ ਰਹੇ ਹਾਂ ਤੇ ਗੈਸ ਬਣਨੀ ਪੈਣੀ ਹੈਗੀ, ਅਸੀਂ ਕੋਈ ਵੱਧ ਪਰਹੇਜ਼ੀ ਕੀਤੀ ਹੈ ਰਹਿਣ ਸਹਿਣ ਦੇ ਵਿਚ ਖਾਣ ਪਾਣ ਦੇ ਵਿਚ ਉਹਦਾ ਸਾਨੂੰ ਵਿਦਾਨਾ ਭੁਗਤਣਾ ਪੈਣਾ, ਉਹਨੂੰ ਐਗਜ਼ੋਟੋਕਸਿਨ ਕਹਿੰਦੇ ਅਸੀਂ। ਪਰ ਜੇ ਸਾਡੇ ਇਸ ਐਗਜ਼ੋਟੋਕਸਿਨ ਦੇ ਕਰਕੇ ਹੌਲੀ ਹੌਲੀ ਅਸੀਂ ਪਰਹੇਜ਼ ਨਹੀਂ ਕੀਤਾ, ਅੰਦਰ ਦਾ ਕੋਈ ਅੰਗ ਹੀ ਡੈਮੇਜ ਹੋ ਗਿਆ ਆ ਔਰ ਉਹ ਅੰਗ ਖੁਦ ਹੀ ਟੋਕਸਿਨ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਉਹਨੂੰ ਕਿਹਾ ਸੀਗਾ ਇੰਡੋਟੋਕਸਿਨ ਹੋ ਗਿਆ ਔਰ ਇੰਡੋਟੋਕਸਿਨ ਦੇ ਕਰਕੇ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਠੀਕ ਕਰਨਾ ਆਸਾਨ ਨਹੀਂ ਹੁੰਦਾ, ਲੰਬਾ ਸਮਾਂ ਲੱਗਦਾ ਹੈ ਔਰ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਦੇ ਨਾਲ ਸਾਨੂੰ ਕਈ ਤਰ੍ਹਾਂ ਜਿਉਣਾ ਪੈਂਦਾ, ਉਹਦੇ ਪ੍ਰਬੰਧ ਕਰਨੇ ਪੈਂਦੇ ਨੇ। ਜਿਵੇਂ ਕਿ ਗੱਲ ਕਰਦਿਆਂ ਕਰਦਿਆਂ ਮੈਂ ਥੈਲਾਸੀਮੀਆ ਦੀ ਗੱਲ ਕੀਤੀ ਸੀਗੀ ਕਿ ਥੈਲਾਸੀਮੀਆ ਵਰਗੀਆਂ ਐਸੀਆਂ ਬਿਮਾਰੀਆਂ ਨੇ ਜਿਹੜੀ ਜੈਨੇਟਿਕ ਵਿੱਚ ਰੂਪ ਚ ਆਉਂਦੀਆਂ ਨੇ, ਮਾਂ ਬਾਪ ਵੱਲੋਂ ਆਉਂਦੀਆਂ ਨੇ, ਉਹਦਾ ਅਸੀਂ ਕੁਛ ਨਹੀਂ ਕਰ ਸਕਦੇ, ਸਾਨੂੰ ਉਹ ਸਹਿਣਾ ਪੈਂਦਾ ਹੈਗਾ ਉਸ ਹਾਲਾਤ ਵਿੱਚ। ਪਰ ਹਾਂ ਅੱਜ ਮੈਡੀਕਲ ਸਾਇੰਸ ਇੰਨੀ ਐਡਵਾਂਸ ਹੋ ਗਈ ਹੈ ਕਿ ਅਸੀਂ ਉਹਨਾਂ ਦਾ ਪ੍ਰਬੰਧ ਕਰਨ ਯੋਗ ਹੋ ਗਏ ਹਾਂ। ਸੋ ਆਓ ਇਹ ਉਹ ਦੁਹਰਾਈ ਸੀਗੀ ਜਿਹੜੀ ਮੈਂ ਹੁਣ ਤੱਕ ਤਕਰੀਬਨ ਕਿੰਨੀ ਵੇਰਾਂ ਹੀ ਦੁਹਰਾ ਚੁੱਕਿਆ ਹਾਂ ਤੇ ਅਸੀਂ ਉਸ ਚੈਪਟਰ ਤੇ ਪਹੁੰਚੇ ਹੋਏ ਹਾਂ ਐਨਿਊਰਿਜ਼ਮ ਤੇ। ਵੈਸੇ ਐਨਿਊਰਿਜ਼ਮ ਵੀ ਬਹੁਤ ਸਾਰੇ ਹੋਰ ਰੇਡੀਓ ਸਟੇਸ਼ਨਾਂ ਦੇ ਉੱਪਰ ਇਸ ਨੂੰ ਦੁਹਰਾਇਆ ਜਾ ਚੁੱਕਿਆ ਹੈਗਾ। ਐਨਿਊਰਿਜ਼ਮ ਨੂੰ ਅਸੀਂ ਕਹਿੰਦੇ ਹਾਂ ਬੈਲੂਨਿੰਗ,
ਬੈਲੂਨਿੰਗ ਦੀ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਸੀ ਵੀ ਜੇ ਸਾਈਕਲ ਦੀ ਹਵਾ ਟਿਊਬ ਦੇ ਵਿੱਚ ਹਵਾ ਜ਼ਿਆਦਾ ਭਰ ਜਾਵੇ ਤੇ ਟਿਊਬ ਕਿਸੇ ਥਾਂ ਤੋਂ ਕਮਜ਼ੋਰ ਹੋਵੇ ਉਤੋਂ ਫੁੱਲ ਜਾਵੇ ਤਾਂ ਇਹਨੂੰ ਅਸੀਂ ਕਹਿੰਦੇ ਬੈਲੂਨਿੰਗ। ਔਰ ਅਸੀਂ ਸਮਝਦੇ ਹਾਂ ਕਿ ਸਾਰੇ ਸਰੀਰ ਦੇ ਵਿੱਚ ਜਿਹੜਾ ਚੱਲਣ ਵਾਲਾ ਨਿਜ਼ਾਮ ਆ ਉਹਦੇ ਚ ਸਭ ਤੋਂ ਜ਼ਿਆਦਾ ਤੇਜ਼ ਤੇ ਫੋਰਸਫੁਲ ਚੱਲਣ ਵਾਲਾ ਨਿਜ਼ਾਮ ਹੈ ਸਾਡਾ ਬਲੱਡ ਦਾ ਸਰਕੂਲੇਸ਼ਨ। ਔਰ ਬਲੱਡ ਦੇ ਸਰਕੂਲੇਸ਼ਨ ਦੇ ਵਿੱਚ ਅਗਰ ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਵੇਂ ਹਫ਼ਤੇ ਤੋਂ ਬਾਅਦ ਹਾਰਟ ਦੀ ਫਾਰਮੇਸ਼ਨ ਹੋ ਚੁੱਕੀ ਹੁੰਦੀ ਹੈ ਔਰ ਉਸ ਤੋਂ ਬਾਅਦ ਵਿਚਾਰਾ ਉਦੋਂ ਤੋਂ ਲੈ ਕੇ ਕੰਮ ਕਰਨਾ ਸ਼ੁਰੂ ਕਰਦਾ ਆ ਤੇ ਆਖਰੀ ਸਵਾਸ ਤੱਕ ਇਹਦੇ ਕੰਮ ਕਰਦਾ ਰਹਿੰਦਾ ਹੈ। ਟੰਨਾਂ ਦੇ ਹਿਸਾਬ ਵਿੱਚ ਇਹਦੇ ਵਿੱਚ ਖੂਨ ਵਗ ਜਾਂਦਾ ਆ ਤੇ ਜੇ ਟੰਨਾਂ ਦੇ ਹਿਸਾਬ ਤੇ ਖੂਨ ਵਗ ਜਾਂਦਾ ਤੇ ਜਿਹੜੀਆਂ ਬਲੱਡ ਵੈਸਲਸ ਨੇ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਇਹਨਾਂ ਦੇ ਵਿੱਚ ਲਚਕ ਖਤਮ ਵੀ ਹੋ ਸਕਦੀ ਹੈ ਨਾ, ਇਹ ਸਖਤੀ ਵੀ ਤੇ ਹੋ ਸਕਦੀ ਨੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਅਸੀਂ ਸੈਨੈਲਿਟੀ ਕਹਿੰਦੇ ਹਾਂ। ਔਰ ਉਸ ਸੈਨੈਲਿਟੀ ਦੇ ਕਾਰਨ ਅਗਰ ਪ੍ਰੈਸ਼ਰ ਵੱਧ ਜਾਵੇ ਜਿਵੇਂ ਆਮ ਤੌਰ ਤੇ ਬਲੱਡ ਪ੍ਰੈਸ਼ਰ ਦੀ ਅਸੀਂ ਗੱਲ ਕਰਦੇ ਹਾਂ ਤੇ ਅਗਰ ਵੱਧ ਜਾਵੇ ਤੇ ਕਈ ਵਾਰ ਕਿਸੇ ਕਿਸੇ ਥਾਂ ਤੇ ਬਲੱਡ ਵੈਸਲਸ ਦੇ ਵਿੱਚ ਐਨਿਊਰਿਜ਼ਮ ਬੈਲੂਨਿੰਗ ਆਫ ਬਲੱਡ ਵੈਸਲਸ ਹੋ ਸਕਦੀ ਹੈ। ਔਰ ਉਸ ਬੈਲੂਨਿੰਗ ਦੇ ਨਾਲ ਹਾਲਾਂਕਿ ਮੈਂ ਜਦੋਂ ਬਲੱਡ ਵੈਸਲਸ ਦੀ ਬਣਤਰ ਦੀ ਗੱਲ ਕਰੀ ਸੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੋਈ ਵੀ ਖੂਨ ਦੀ ਨਾੜੀ ਦੇ ਜਿਹੜੀਆਂ ਤਿੰਨ ਲੇਅਰਾਂ ਹਨ ਇੱਕ ਅੰਦਰ ਵਾਲੀ ਲੇਅਰ ਹੈਗੀ ਹੈ ਉਹ ਇੱਕ ਤਰ੍ਹਾਂ ਦੀ ਸਪਰਿੰਗ ਵਰਗੀ ਆ ਜਿਵੇਂ ਪ੍ਰੈਸ਼ਰ ਬੀਰਿੰਗ ਕੋਈ ਚੀਜ਼ ਹੁੰਦੀ ਹੈ ਨਾ ਪ੍ਰੈਸ਼ਰ ਬੀਅਰ ਕਰਦੀ ਹੈ ਕਿਉਂਕਿ ਇੰਨਾ ਥਰਸ ਇੰਨੇ ਫੋਰਸ ਦੇ ਨਾਲ ਹਾਰਟ ਜਿਹੜਾ ਉਹ ਬਲੱਡ ਤੁਹਾਨੂੰ ਭੇਜ ਰਿਹਾ ਹੈਗਾ ਲਗਾਤਾਰ ਉਹਦੇ ਵਿੱਚ ਜਾਈ ਜਾ ਰਿਹਾ 72 ਤੋਂ 80 ਵਾਰ ਇੱਕ ਮਿੰਟ ਦੇ ਵਿੱਚ ਜਾਈ ਜਾ ਰਿਹਾ ਹੈਗਾ। ਦੂਸਰਾ ਲੇਅਰ ਜਿਹੜਾ ਹੁੰਦਾ ਹੈ ਉਹ ਮਸਕੂਲਰ ਲੇਅਰ ਹੁੰਦਾ ਆ ਔਰ ਉਹ ਮਸਕੂਲਰ ਲੇਅਰ ਜਿਹੜਾ ਹੁੰਦਾ ਹੈ ਇਹਦੀ ਸਪੋਰਟ ਵਾਸਤੇ ਹੁੰਦਾ ਹੈ ਤਾਂ ਕਿ ਐਸਾ ਨਾ ਹੋਵੇ ਕਿ ਇਹ ਅੰਦਰ ਵਾਲਾ ਲੇਅਰ ਜਿਹੜਾ ਹੈ ਇਹਦੇ ਚ ਕੋਈ ਖਰਾਬੀ ਆ ਜਾਵੇ ਤੇ ਇਕਦਮ ਖੂਨ ਬਾਹਰ ਵਗਣਾ ਸ਼ੁਰੂ ਹੋ ਜਾਵੇ ਤੇ ਉਸ ਨੂੰ ਬਚਾਉਣ ਵਾਸਤੇ ਸਾਡਾ ਮਸਕੂਲਰ ਲੇਅਰ ਹੁੰਦਾ ਹੈ। ਔਰ ਉਸ ਤੋਂ ਬਾਅਦ ਅਸੀਂ ਕਿਹਾ ਸੀਗਾ ਇੱਕ ਕਨੈਕਟਿਵ ਟਿਸ਼ੂ ਦੀ ਸ਼ੀਟ ਹੁੰਦੀ ਹੈ ਚਾਦਰ ਵਿਛਾਈ ਹੋਈ ਸਮਝ ਕਰੋ ਇੰਨੀ ਸਖਤ ਚਾਦਰ ਹੈ ਜਿਵੇਂ ਅਸੀਂ ਤੰਬੂ ਤਾਣ ਲੈਂਦੇ ਕਿਸੇ ਥਾਂ ਤੇ ਔਰ ਉਸ ਕਨੈਕਟਿਵ ਟਿਸ਼ੂ ਦੀ ਸ਼ੀਟ ਜਿਹੜੀ ਹੈ ਉਹ ਨਾਲ ਵਾਲੇ ਅੰਗਾਂ ਦੇ ਨਾਲ ਸਾਡੀਆਂ ਖੂਨ ਦੀਆਂ ਨਾੜੀਆਂ ਨੂੰ ਜੋੜਦੀ ਹੈ ਉਹਦੇ ਨਾਲ ਜੁੜੀ ਹੁੰਦੀ ਹੈ ਤਾਂ ਕਿ ਇਹਦੀ ਪ੍ਰੋਟੈਕਸ਼ਨ ਰਵੇ ਕਿਸੇ ਚੀਜ਼ ਨੂੰ ਸਹਾਰਾ ਦੇਣ ਵਾਲੀ ਗੱਲ ਹੁੰਦੀ ਹੈ। ਸੋ ਇਹ ਬਲੱਡ ਸਰਕੂਲੇਸ਼ਨ ਦੀ ਸਾਡੀ ਤਰਤੀਬ ਸੀ ਤੇ ਇਹਦੇ ਬਾਰੇ ਮੈਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ ਪਰ ਫਿਰ ਵੀ ਕੁਝ ਐਸੇ ਹਾਲਾਤ ਹਨ ਜਿਨ੍ਹਾਂ ਦੇ ਕਰਕੇ ਕੁਝ ਤੇ ਐਕਸੀਡੈਂਟਲ ਹਾਲਾਤ ਹਨ ਮੰਨ ਲਾ ਜਾ ਕਿਸੇ ਸੱਟ ਲੱਗ ਗਈ ਅੱਗੋਂ ਬਾਂਹ ਜਿਹੜੀ ਸੋਜ ਪੈ ਗਈ ਰੁਕ ਗਈ ਉਸ ਹਾਲਾਤ ਵਿੱਚ ਪਿਛਲੇ ਪਾਸੇ ਬੈਕਲੌਗ ਲੱਗ ਗਿਆ ਉਹਦੇ ਵਿੱਚ ਕਈ ਵਾਰ ਬੈਲੂਨਿੰਗ ਹੋ ਸਕਦੀ ਹੈਗੀ ਹੈ ਪਰ ਆਮ ਤੌਰ ਤੇ ਜਿਹੜੀਆਂ ਆਰਟਰੀਜ਼ ਹਨ ਜਿਨ੍ਹਾਂ ਨੂੰ ਅਸੀਂ ਉਹ ਖੂਨ ਦੀਆਂ ਨਾੜੀਆਂ ਕਹਿੰਦੇ ਹਾਂ ਜਿਹੜੀਆਂ ਦਿਲ ਤੋਂ ਲੈ ਕੇ ਤੇ ਬਾਕੀ ਸਾਰੇ ਸਰੀਰ ਨੂੰ ਖੂਨ ਪਹੁੰਚਾਉਂਦੀਆਂ ਨੇ ਉਹ ਨਾੜੀਆਂ ਕੁਦਰਤ ਨੇ ਬਾਹਾਂ ਲੱਤਾਂ ਦੇ ਵਿੱਚ ਸਾਰੇ ਅੰਗਾਂ ਦੇ ਵਿੱਚ ਡੀਪ ਰੱਖੀਆਂ ਨੇ ਡੂੰਘੀਆਂ ਰੱਖੀਆਂ ਨੇ ਤਾਂ ਕਿ ਬਾਹਰ ਦੀ ਸੱਟ ਚੋਟ ਜਿਹੜੀ ਹੈ ਉਹ ਉਹਨਾਂ ਤੱਕ ਛੇਤੀ ਨਾ ਪਹੁੰਚੇ। ਅੱਜ ਸੱਟ ਚੋਟ ਹੀ ਜ਼ਿਆਦਾ ਹੈ ਤੇ ਪਹੁੰਚਦੀ ਉਹਨਾਂ ਤੱਕ ਵੀ ਹੈ ਉਹਨਾਂ ਦੇ ਹਾਲਾਤਾਂ ਦੇ ਵਿੱਚ ਵੀ ਕਈ ਵਾਰ ਇਸ ਸਰਕੂਲੇਸ਼ਨ ਦੇ ਵਿੱਚ ਜਾਂ ਇਸ ਬੈਲੂਨਿੰਗ ਦੀ ਕੰਡੀਸ਼ਨ ਪੈਦਾ ਹੋ ਸਕਦੀ ਹੈ। ਜ਼ਿਆਦਾਤਰ ਨੀਲੀਆਂ ਨੀਲੀਆਂ ਨਾੜਾਂ ਜਿਹੜੀਆਂ ਤੁਸੀਂ ਵੇਖਦੇ ਹੋ ਨਾ ਇਹਨਾਂ ਨੂੰ ਅਸੀਂ ਵੀਨਸ ਕਹਿੰਦੇ ਹਾਂ ਔਰ ਇਹ ਸੁਪਰਫੀਸ਼ੀਅਲ ਹੁੰਦੀਆਂ ਹਨ ਹਾਲਾਂਕਿ ਬੈਲੂਨਿੰਗ ਸੁਪਰਫੀਸ਼ੀਅਲ ਵੀਨਸ ਦੇ ਵਿੱਚ ਵੀ ਹੁੰਦਾ ਆ ਜਿਹਨੂੰ ਅਸੀਂ ਗਲੂਕੋਜ਼ ਵੀਨਸ ਕਹਿੰਦੇ ਹਾਂ। ਕੀ ਹੁੰਦਾ ਆ ਕਿ ਜਿਹੜਾ ਵਾਪਸੀ ਜਾਣ ਵਾਲਾ ਖੂਨ ਹੈ ਅਲੱਗ ਅਲੱਗ ਟੈਰੀਕੂਟਰੀਜ਼ ਰਾਹੀਂ ਇਕੱਠਾ ਹੋ ਕੇ ਸੈੱਲਾਂ ਦੇ ਵਿੱਚੋਂ ਤੇ ਵੱਡੀ ਜਿਹੜੀ ਮੇਨ ਵੇਨ ਹੁੰਦੀ ਹੈ ਉਹਦੇ ਵਿੱਚ ਜਾਣਾ ਹੁੰਦਾ ਪਰ ਜੇ ਵੱਡੀ ਵੇਨ ਵਿਚਾਰੀ ਰੁਕ ਜਾਵੇ ਕਿਉਂਕਿ ਮੈਂ ਵੇਨ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੀ ਜਾਣਕਾਰੀ ਕਰ ਚੁੱਕਿਆ ਕਿ ਇਹਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਵਾਲਵਜ਼ ਲੱਗੇ ਹੁੰਦੇ ਨੇ ਜਿਵੇਂ ਨਲਕੇ ਦੀ ਬੋਕੀ ਹੁੰਦੀ ਹੈ ਪਾਣੀ ਗੇੜਦੇ ਆ ਤੇ ਪਾਣੀ ਬਾਹਰ ਆ ਜਾਂਦਾ ਤੇ ਜੇ ਨਲਕੇ ਦੀ ਬੋਕੀ ਲੀਕ ਕਰਦੀ ਹੋਵੇ ਤੇ ਫਿਰ ਉਹ ਪਾਣੀ ਹੇਠਾਂ ਲੀਕ ਕਰ ਜਾਏਗਾ ਬਾਹਰ ਨਹੀਂ ਆਉਣ ਉਹੋ ਜਿਹੇ ਹਾਲਾਤ ਕਈ ਜਿਹੜਾ ਨੇ ਸਾਡੀਆਂ ਵੇਨਸ ਦੇ ਵਿੱਚ ਵਾਪਰ ਜਾਂਦੇ ਨੇ ਤੇ ਜਦੋਂ ਵੇਨ ਚ ਵਾਪਰ ਜਾਏ ਤੇ ਅਲਟੀਮੇਟ ਕੀ ਹੋਇਆ ਬੈਕਲੌਗ ਲੱਗ ਜਾਏਗਾ ਬੈਕਵਲ ਪ੍ਰੈਸ਼ਰ ਹੋਏਗਾ ਔਰ ਉਹਦੇ ਕਰਕੇ ਵੀ ਕਈ ਵਾਰ ਇਹ ਨਾੜੀਆਂ ਜਿਹੜਾ ਬੈਲੂਨਿੰਗ ਵੈਰੀ ਗੁੱਡ ਵੇਨ ਬੇਸਿਕਲੀ ਵੇਨਸ ਦਾ ਬੈਲੂਨਿੰਗ ਹੈ। ਉਸ ਤੋਂ ਬਾਅਦ ਇਸ ਬੈਲੂਨਿੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੜੇ ਸੀਰੀਅਸ ਐਕਸੀਡੈਂਟ ਹੋ ਸਕਦੇ ਨੇ ਜੇ ਅਸੀਂ ਬਹੁਤੀ ਉਹਦੀ ਟੇਕ ਕੇਅਰ ਨਾ ਕੀਤੀ ਤਾਂ ਔਰ ਹੋ ਕਿੱਥੇ ਕਿੱਥੇ ਸਕਦੇ ਨੇ ਆਮ ਤੌਰ ਤੇ ਬ੍ਰੇਨ ਦੇ ਵਿੱਚ ਵੀ ਐਸਾ ਹੋ ਸਕਦਾ ਹੈ। ਬ੍ਰੇਨ ਦੇ ਵਿੱਚ ਬਹੁਤ ਬਰੀਕ ਨਾੜੀਆਂ ਨੇ ਇਹਨੂੰ ਅਸੀਂ ਸਰਕਲ ਆਫ ਵਿਜ਼ ਕਹਿੰਦੇ ਹਾਂ। ਹਾਲਾਂਕਿ ਸਰੀਰ ਦਾ ਜਿੰਨਾ ਵੀ ਖੂਨ ਹਾਰਟ ਸਾਰੇ ਸਰੀਰ ਨੂੰ ਪਹੁੰਚਾਉਣ ਵਾਸਤੇ ਭੇਜਦਾ ਹੈ ਪ੍ਰੈਸ਼ਰ ਦੇ ਨਾਲ ਉਹਦੇ ਵਿੱਚ 2/3 ਹਿੱਸਾ ਖੂਨ 2 ਕੈਰੋਟਿਡ ਆਰਟਰੀਜ਼ ਦੇ ਨਾਲ ਹੀ ਸਿਰ ਨੂੰ ਪਹੁੰਚ ਜਾਂਦਾ ਹੈਗਾ ਔਰ ਬਾਕੀ ਖੂਨ ਜਿਹੜਾ ਉਹ ਬਾਕੀ ਸਰੀਰ ਦੇ ਵਿੱਚ ਜਾਂਦਾ ਹੈਗਾ ਮਤਲਬ ਬਹੁਤ ਵੱਡਾ ਪ੍ਰੈਸ਼ਰ ਜਿਹੜਾ ਆ ਉਹ ਸਿਰ ਨੂੰ ਖੂਨ ਦਾ ਜਾਂਦਾ ਹੀ ਜਾਂਦਾ ਹੈਗਾ ਔਰ
ਉਹ ਜਿਹੜਾ ਸਰਕੂਲ ਵਿਲਸ ਆ ਉਹ ਬੜੀ ਬਰੀਕ ਸਰਕੂਲੇਸ਼ਨ ਦਾ ਜਾਲ ਵਿਛਿਆ ਹੋਇਆ ਆਰਟਰੀਜ ਦਾ, ਔਰ ਉਹਦੇ ਵਿਚ ਜੇ ਪ੍ਰੈਸ਼ਰ ਬਹੁਤ ਜਿਆਦਾ ਵੱਧ ਜਾਏ ਤੇ ਕਈ ਵਾਰ ਉਹਦੇ ਵਿਚ ਵੀ ਬਲੂਨਿੰਗ ਹੋ ਸਕਦੀ ਹੈ। ਸਾਈਨ ਐਂਡ ਸਿਮਟਮ ਮੈਂ ਤੁਹਾਨੂੰ ਫਿਰ ਦੱਸਦਾ ਆ। ਉਸ ਤੋਂ ਬਾਅਦ ਸੈਕੰਡ ਸਟੇਜ ਆ ਜਾਂਦੀ ਸਾਡੀ ਚੈਸਟ ਦੇ ਵਿਚ, ਆਮ ਤੌਰ ਤੇ ਜਿਹੜੀ ਏਓਰਟਾ ਹੈਗੀ ਹੈ, ਜਿਹੜੀ ਮੇਨ ਨਾੜੀ ਹੈਗੀ ਹੈ, ਖੂਨ ਲੈ ਕੇ ਹਾਰਟ ਤੋਂ ਤੇ ਬਾਕੀ ਸਾਰੇ ਅੰਗਾਂ ਨੂੰ ਲੈ ਕੇ ਜਾ ਰਹੀ ਹੈ, ਉਹਦੇ ਵਿਚ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ, ਪਰ ਉਹਦੇ ਵਿਚ ਵੀ ਬੈਲੂਨਿੰਗ ਹੋ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਐਬਡੋਮਨ ਦੇ ਵਿਚ, ਹਾਲਾਂਕਿ ਐਬਡੋਮਨ ਤੱਕ ਜਾਂਦਿਆਂ ਜਾਂਦਿਆਂ ਇਹ ਖੂਨ ਦੇ ਪ੍ਰੈਸ਼ਰ ਦੀ ਕੰਡੀਸ਼ਨ ਥੋੜੀ ਘੱਟ ਜਾਂਦੀ ਹੈ, ਔਰ ਇਸੇ ਤਰ੍ਹਾਂ ਲੱਤਾਂ ਵਿਚ ਜਾਂਦਿਆਂ ਜਾਂਦਿਆਂ ਇਹਦਾ ਪ੍ਰੈਸ਼ਰ ਹੋਰ ਘੱਟ ਜਾਂਦਾ। ਪਰ ਮੈਂ ਪ੍ਰੈਕਟੀਕਲ ਲਾਈਫ ਦੀ ਤੁਹਾਨੂੰ ਇੱਕ ਗੱਲ ਜਾਂਦੇ ਜਾਂਦੇ ਦੱਸ ਦਿਆਂ, ਅਸੀਂ ਉਦੋਂ ਇੰਟਰਨਸ਼ਿਪ ਮੈਂ ਕਰ ਰਿਹਾ ਸੀਗਾ, ਔਰ ਇੱਕ ਹਾਸਪਿਟਲ ਦੇ ਵਿਚ ਇੱਕ ਡਾਕਟਰ ਨਾਲ ਮੇਰੀ ਡਿਊਟੀ ਸੀ, ਔਰ ਉਹ ਡਾਕਟਰ ਸਾਹਿਬਾਨ ਇੰਗੁਆਇਨਲ ਏਰੀਏ ਦੇ ਵਿਚ ਲਿੰਫ ਨੋਡ ਡਾਇਸੈਕਟ ਕਰ ਰਹੇ ਸੀ। ਸਾਡਾ ਜਿਹੜਾ ਜਾਂਘਾਂ ਦਾ ਏਰੀਆ ਹੈ ਨਾ, ਜਾਂਘਾਂ ਦੇ ਏਰੀਏ ਵਿਚ ਲਿੰਫ ਨੋਡ ਉਸ ਵੇਲੇ ਹੋ ਜਾਂਦੇ ਨੇ ਜਦੋਂ ਕੋਈ ਪੁਰਾਣੀ ਇਸ ਤਰ੍ਹਾਂ ਦੀ ਕੈਂਸਰ ਵਰਗੀ ਜਾਂ ਇਸ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਹੁੰਦੀ ਹੈ ਇਸ ਏਰੀਏ ਦੇ ਵਿਚ, ਤੇ ਉਹ ਜਿਹੜੀਆਂ ਲਿੰਫ ਨੋਡ ਸੁੱਜ ਜਾਂਦੀਆਂ ਨੇ, ਉਹ ਲਿੰਫ ਨੋਡ ਡਾਇਸੈਕਟ ਕਰਨਾ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਕੁਦਰਤੀ ਕੈਂਚੀ ਜਿਹੜੀ ਸੀ ਉਹ ਇੱਥੇ ਫੀਮਰਲ ਆਰਟਰੀ ਹੈਗੀ ਆ, ਫੀਮਰਲ ਆਰਟਰੀ ਅਸੀਂ ਉਹਨੂੰ ਕਹਿੰਦੇ ਜਿਹੜੀ ਇਸ ਫੀਮਰ ਜਿਹੜੀ ਲੱਤਾਂ ਨੂੰ ਖੂਨ ਪਹੁੰਚਾ ਰਹੀ ਹੈ, ਔਰ ਉਹਨੂੰ ਕੱਟ ਲੱਗ ਗਿਆ। ਤੁਸੀਂ ਯਕੀਨ ਜਾਣੋ ਕਿ ਜਿਸ ਟੇਬਲ ਦੇ ਉੱਪਰ ਪੇਸ਼ੈਂਟ ਪਿਆ ਸੀਗਾ, ਔਰ ਇਥੋਂ ਇੰਨੇ ਪ੍ਰੈਸ਼ਰ ਦੇ ਨਾਲ ਖੂਨ ਗਿਆ ਜਿਹੜਾ ਛੱਤ ਤੱਕ ਉੱਪਰ ਪਹੁੰਚ ਗਿਆ। ਠੀਕ ਹੈ, ਉਸ ਵੇਲੇ ਤਾਂ ਪ੍ਰਬੰਧ ਹੀ ਇੰਨੇ ਜ਼ਿਆਦਾ ਸੀਗੇ, ਡਾਕਟਰਾਂ ਕੋਲ ਹਾਸਪਿਟਲਾਂ ਚ ਬੜਾ ਕੁਝ ਹੁੰਦਾ ਆ, ਉਸ ਨੂੰ ਕਲੋਜ਼ ਕਰਨ ਵਾਸਤੇ ਹੋ ਗਿਆ। ਪਰ ਮੈਂ ਤੁਹਾਨੂੰ ਦੱਸ ਰਿਹਾ ਵੀ ਇੰਨਾ ਵੱਡਾ ਪ੍ਰੈਸ਼ਰ ਇੰਗੁਆਇਨਲ ਏਰੀਏ ਤੱਕ ਪਹੁੰਚਦਾ ਹੋਇਆ ਵੀ ਇਸ ਵਿੱਚ ਹੁੰਦਾ ਆ, ਤੇ ਤੁਸੀਂ ਇਹ ਵੇਖੋ ਨਾ ਇਸ ਤੋਂ ਉੱਪਰ ਐਬਡੋਮਨ ਦੇ ਵਿੱਚ ਕਿੰਨਾ ਪ੍ਰੈਸ਼ਰ ਹੋਏਗਾ, ਇਸ ਤੋਂ ਉੱਪਰ ਛਾਤੀ ਦੇ ਵਿੱਚ ਕਿੰਨਾ ਪ੍ਰੈਸ਼ਰ ਹੋਏਗਾ, ਇਸ ਤੋਂ ਉੱਪਰ ਸਿਰ ਦੇ ਵਿੱਚ ਕਿੰਨਾ ਪ੍ਰੈਸ਼ਰ ਹੋਏਗਾ। ਪਰ ਜੇ ਕਿਸੇ ਹਾਲਾਤ ਦੇ ਵਿੱਚ ਬੈਲੂਨਿਕ ਉਹਨਾਂ ਏਰੀਆ ਦੇ ਵਿੱਚ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਸੀਰੀਅਸ ਸਿਗਨੀਫਿਕੈਂਟ ਸੀਰੀਅਸ ਹਾਲਾਤ ਜਿਹੜੇ ਨੇ ਸਾਡੇ ਸਾਹਮਣੇ ਆ ਸਕਦੇ ਹਨ। ਆਮ ਤੌਰ ਤੇ ਜ਼ਿਆਦਾਤਰ ਇਹ ਤਿੰਨ ਸਾਈਟਾਂ, ਬ੍ਰੇਨ ਦੇ ਵਿੱਚ ਐਨਿਊਰਿਜ਼ਮ ਦਾ ਹੋ ਜਾਣਾ, ਛਾਤੀ ਦੇ ਵਿੱਚ ਐਨਿਊਰਿਜ਼ਮ ਦਾ ਹੋ ਜਾਣਾ, ਐਬਡੋਮਨ ਦੇ ਵਿੱਚ ਐਨਿਊਰਿਜ਼ਮ ਦਾ ਹੋ ਜਾਣਾ, ਇਹ ਆਰਟਰੀ ਦੀਆਂ ਬਹੁਤ ਸੀਰੀਅਸ ਕੰਡੀਸ਼ਨਾਂ ਹਨ, ਔਰ ਇਹਦੇ ਸਾਈਨ ਐਂਡ ਸਿਮਟਮਸ ਸਾਨੂੰ ਪਹਿਲਾਂ ਦਿਸਣੇ ਸ਼ੁਰੂ ਹੋ ਜਾਂਦੇ ਆ। ਜੇ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੱਤਾ ਤੇ ਕਿਸੇ ਵੇਲੇ ਵੀ ਕੋਈ ਐਸਾ ਸੀਰੀਅਸ ਹੈਪਨਿੰਗ ਹੋ ਸਕਦੀ ਹੈ, ਔਰ ਉਹਦੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਸੀ ਵੀ ਸਭ ਤੋਂ ਪਹਿਲਾਂ ਜੇ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਹੋ ਜਾਵੇ, ਬਹੁਤ ਬਰੀਕ ਨਾੜੀਆਂ ਨੇ, ਉਹਦੇ ਵਿੱਚ ਕੁਝ ਐਸਾ ਹੋ ਗਿਆ, ਬੈਲੂਨਿੰਗ ਹੋ ਗਈ, ਤਾਂ ਫੇਰ ਕਿਉਂਕਿ ਹਰ ਚੀਜ਼ ਬੜੀ ਕੰਪੈਕਟ ਆ, ਕੋਈ ਜਗ੍ਹਾ ਖਾਲੀ ਅੰਦਰ ਹੈ ਨੀ ਵੀ ਯਾਰ ਚੱਲ ਕੋਈ ਗੱਲ ਨੀ, ਜੇ ਅੱਜ ਮੇਰੇ ਘਰੇ ਜਗ੍ਹਾ ਹੈ ਨੀ ਗੀ ਤੇ ਮੈਂ ਆਪਣੀ ਕਾਰ ਜਿਹੜੀ ਤੇਰੇ ਘਰੇ ਅੱਗੇ ਖੜੇ ਕਰ ਦਿੱਤੀ, ਐ ਦੀ ਕੰਡੀਸ਼ਨ ਨਹੀਂ ਹੈਗੀ, ਬਿਲਕੁਲ ਕੰਪੈਕਟ ਆ। ਤੇ ਜੇ ਕਿਸੇ ਖੂਨ ਦੀ ਨਾੜੀ ਦੇ ਵਿੱਚ ਇੰਨਾ ਪ੍ਰੈਸ਼ਰ ਵੱਧ ਜਾਵੇ ਵੀ ਬਾਹਰ ਨੂੰ ਬੈਲੂਨਿੰਗ ਹੋ ਜਾਵੇ, ਤੇ ਉਹ ਨਾਲ ਦੇ ਅੰਗਾਂ ਨੂੰ ਪ੍ਰੈਸ ਕਰੇਗੀ, ਔਰ ਨਾਲ ਦੇ ਅੰਗਾਂ ਦਾ ਜਿਹੜਾ ਫੰਕਸ਼ਨ ਹੈ ਡਿਸਟਰਬ ਹੋਏਗਾ। ਔਰ ਇਸੇ ਤਰ੍ਹਾਂ ਹੀ ਅਸੀਂ ਲੱਭਦੇ ਕਿੱਥੋਂ ਆ ਭਾਈ, ਸਾਨੂੰ ਕਿਵੇਂ ਪਤਾ ਲੱਗਦਾ ਵੀ ਜੇ ਦਿਮਾਗ ਦੇ ਵਿੱਚ ਜਾਂ ਸਿਰ ਦੇ ਵਿੱਚ ਸਾਡੀ ਇਹ ਐਨਿਊਰਿਜ਼ਮ ਵਾਲੀ ਕੰਡੀਸ਼ਨ ਹੈਗੀ ਹੈ, ਤੇ ਫਿਰ ਸਾਨੂੰ ਇਹ ਪਤਾ ਹੈ ਵੀ ਇਹ ਸਾਰੀ ਸੈਂਸੇਸ਼ਨ ਸਾਰਾ ਨੌਲੇਜ ਸਾਨੂੰ 12 ਪੇਅਰ ਆਫ ਕ੍ਰੇਨੀਅਲ ਨਰਵਸ, 12 ਜੋੜੇ ਕ੍ਰੇਨੀਅਲ ਨਰਵਸ ਤੋਂ ਸਾਨੂੰ ਮਿਲਦਾ ਆ, ਔਰ ਸਾਨੂੰ ਇਹ ਪਤਾ ਆ ਕਿ ਕਿਹੜੀ ਕਿਹੜੀ ਨਰਵ ਜਿਹੜੀ ਹੈ ਕਿਸ ਕਿਸ ਅੰਗ ਦਾ ਕੰਟਰੋਲ ਸੰਭਾਲਦੀ ਹੈ। ਤੇ ਤੁਸੀਂ ਇਹ ਵੇਖੋ ਵੀ ਜੇ ਬੈਲੂਨਿੰਗ ਸਿਰ ਦੇ ਅੰਦਰ ਹੋ ਗਈ, ਉਹਦੇ ਗੁਆਂਢ ਵਾਲੀ ਨਸ ਦੇ ਉੱਪਰ ਪ੍ਰੈਸ਼ਰ ਪਿਆ, ਤੇ ਜਿਸ ਥਾਂ ਤੇ ਉਸ ਨਰਵ ਨੇ ਕੰਟਰੋਲ ਕਰਨਾ ਆ, ਉਸ ਥਾਂ ਦਾ ਫੰਕਸ਼ਨ ਜਿਹੜਾ ਡੈਮੇਜ ਹੋਏਗਾ। ਬਹੁਤਾ ਕਰਕੇ ਜ਼ਿਆਦਾਤਰ ਪ੍ਰੈਸ਼ਰ ਆਮ ਤੌਰ ਤੇ ਬ੍ਰੇਨ ਦੇ ਇਸ ਤਰ੍ਹਾਂ ਦੇ ਐਨਿਊਰਿਜ਼ਮ ਦਾ, ਅੱਖਾਂ ਦੇ ਉੱਪਰ ਸਾਨੂੰ ਪ੍ਰੈਸ਼ਰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ, ਅੱਖਾਂ ਭਾਰੀਆਂ ਹੁੰਦੀਆਂ ਨੇ, ਅੱਖਾਂ ਦੇ ਉੱਪਰ ਬੈਲੂਨਿੰਗ ਦਾ ਅਸਰ ਇਹ ਹੁੰਦਾ ਆ ਕਿ ਉੱਪਰ ਵਾਲਾ ਲਿਡਸ ਜਿਹੜਾ ਗੁਣਵੱਤਾ ਹੈਗਾ ਉਹ ਹੇਠਾਂ ਝੁਕ ਜਾਂਦਾ, ਅੱਖਾਂ ਬੰਦ ਹੋ ਜਾਂਦੀਆਂ ਨੇ, ਔਰ ਬੜੀ ਕੋਸ਼ਿਸ਼ ਕਰਕੇ ਮਰੀਜ਼ ਨੂੰ ਖੋਲਣੀਆਂ ਪੈਂਦੀਆਂ ਜਾਂ ਖੁੱਲਦੇ ਨੀ, ਅਸੀਂ ਖੋਲਣੀ ਚਾਹੁੰਦੇ ਹਾਂ ਅੱਖ ਪੇਸ਼ੈਂਟ, ਲੇਕਿਨ ਉਹ ਖੁੱਲਦੀ ਨਹੀਂ, ਇਸ ਕਰਕੇ ਕਿ ਪਿਛਲੇ ਪਾਸੇ ਉਸਦਾ ਪ੍ਰੈਸ਼ਰ ਬਣ ਚੁੱਕਿਆ ਹੁੰਦਾ, ਤੇ ਜਿਹੜੀ ਅੱਖਾਂ ਨੂੰ ਸਪਲਾਈ ਕਰਨ ਵਾਲੀ ਟ੍ਰਾਈਜ਼ੈਮੀਨਲ ਨਰਵ ਹੈ ਜਾਂ ਆਪਟਿਕ ਨਰਵ ਹੈ, ਉਹਨਾਂ ਦੇ ਉੱਪਰ ਪ੍ਰੈਸ਼ਰ ਪੈ ਗਿਆ, ਨਜ਼ਰ ਦੀ ਕਮਜ਼ੋਰੀ ਆ ਗਈ, ਬੈਲੂਨਿੰਗ ਹੋਣ ਦੇ ਕਰਕੇ ਬੁਲਾਰੀ ਵਿਜ਼ਨ ਹੋ ਗਿਆ, ਜਾਂ ਕਈ ਵਾਰ ਸਾਈਟ ਵੀ ਜਾ ਸਕਦੀ ਹੈਗੀ। ਇਹੋ ਜਿਹੇ ਸਾਈਨ ਸਾਨੂੰ ਦਿਸਣ ਜਦੋਂ, ਤੇ ਉਸ ਤੋਂ ਸਾਨੂੰ ਸੁਚੇਤ ਹੋ ਜਾਣ ਦੀ ਲੋੜ ਹੈਗੀ ਹੈ। ਔਰ ਉਸ ਤੋਂ ਬਾਅਦ ਅਸੀਂ ਥੋਰੈਸਿਕ ਵਾਲੀ ਗੱਲ ਕੀਤੀ ਸੀ, ਤੇ ਥੋਰੈਸਿਕ ਏਰੀਆ ਸਾਰਿਆਂ ਤੋਂ ਜ਼ਿਆਦਾ ਕੰਪੈਕਟ ਏਰੀਆ, ਥੋੜੇ ਏਰੀਏ ਦੇ ਵਿੱਚ ਬਹੁਤਾ ਕੁਝ ਸਮਾਇਆ ਹੋਇਆ, ਐਬਡੋਮਨ ਤਾਂ ਬਹੁਤ ਵੱਡਾ ਏਰੀਆ ਹੈ, ਫੈਲ ਵੀ ਸਕਦਾ ਹੈਗਾ, ਚੈਸਟ ਦੇ ਵਿੱਚ ਐਕਸਪੈਂਸ਼ਨ ਦੀ ਜਗ੍ਹਾ ਹੈ ਨੀ,
ਪਸਲੀਆਂ ਨੇ ਚਾਰ ਚਪੇਰੇ। ਇਸ ਕਰਕੇ ਬੜਾ ਕੰਪੈਕਟ ਏਰੀਆ ਹੈਗਾ ਤੇ ਜਦੋਂ ਵੀ ਕਿਤੇ ਐਸਾ ਹੋਵੇ ਐਨਿਊਰਿਜ਼ਮ, ਆਮ ਤੌਰ ਤੇ ਐਨਿਊਰਿਜ਼ਮ ਦੇ ਵਿਚ ਬੈਲੂਨਿੰਗ ਜਿਹੜੀ ਹੈ ਉਹ ਬਾਹਰ ਨੂੰ ਘੱਟ ਹੁੰਦੀ ਹੈ। ਕਿਉਂ? ਕਿਉਂਕਿ ਬਾਹਰ ਮਸਲ ਲੇਅਰ ਹੈਗਾ ਪਰ ਹੁੰਦੀ ਹੈ। ਉਹਦੇ ਵਿਚ ਕੀ ਹੁੰਦਾ ਹੈ ਕਿ ਜਿਹੜਾ ਅੰਦਰ ਵਾਲਾ ਲੇਅਰ ਹੈ ਬਹੁਤ ਜ਼ੋਰ ਜ਼ੋਰ ਨਾਲ, ਪਾਣੀ ਦੀ ਧਾਰ ਵੀ ਕਿਸੇ ਥਾਂ ਤੇ ਵੱਜਦੀ ਹੋਵੇ ਨਾ ਤੇ ਕਹਿੰਦੇ ਨੇ ਪੱਥਰਾਂ ਚ ਟੋਏ ਕਰ ਦਿੰਦੀ ਹੈ। ਗੰਦੀ ਪਾਣੀ ਦੀ ਧਾਰ ਤੇਜ਼ ਪੈ ਜਾਵੇ ਤੇ ਉਹ ਲਗਾਤਾਰ ਪਈ ਜਾਵੇ। ਲਗਾਤਾਰ ਤਾਂ ਮੈਂ ਕਹਿ ਹੀ ਰਿਹਾ ਕਿ ਆਖਰੀ ਸਵਾਸ ਤਾਂ ਕਿ ਪ੍ਰੈਸ਼ਰ ਬਣਿਆ ਰਹਿੰਦਾ ਹੈਗਾ ਔਰ ਉਹ ਹਾਲਾਤ ਦੇ ਵਿਚ ਪੱਥਰ ਦੇ ਵਿਚ ਵੀ ਟੋਇਆ ਕਰ ਸਕਦੀ, ਪੱਥਰ ਵਿਚ ਵੀ ਖਰੋਚ ਪਾ ਸਕਦੀ ਹੈਗੀ ਹੈ ਤੇ ਇਹ ਤਾਂ ਬਲੱਡ ਵੈਸਲਸ ਹੈਗੇ ਨੇ। ਪਰ ਬੜੀ ਬੜੀ ਖੁਸ਼ੀ ਦੀ ਗੱਲ ਇਹ ਆ ਕਿ ਰੱਬ ਨੇ ਇਸ ਨਿਜ਼ਾਮ ਨੂੰ ਇਸ ਤਰ੍ਹਾਂ ਬਣਾਇਆ ਆ ਕਿ ਜਿਵੇਂ ਜੰਗ ਚ ਫੌਜੀ ਜਾਂਦੇ ਆ ਨਾ ਤੇ ਜੰਗ ਚ ਫੌਜੀ ਜਾਂਦੇ ਨੇ ਤੇ ਉਹਨਾਂ ਦੀ ਵੀ ਇਹ ਨੀ ਹੁੰਦਾ ਵੀ ਜਿਹੜੇ ਅੱਗੇ ਚਲੇ ਗਏ ਉਹਨਾਂ ਨੇ ਅੱਗੇ ਪਹਿਲਾਂ ਮਰਨਾ ਹੀ ਹੈ ਤੇ ਦੂਜਿਆਂ ਨੇ ਜਾਣਾ ਹੈਗਾ। ਉਹਨਾਂ ਦੀ ਕੁਰਬਾਨੀ ਹੋਣ ਤੋਂ ਬਾਅਦ ਯਾਰ ਐਸਾ ਨਹੀਂ ਹੁੰਦਾ, ਰਿਪਲੇਸਮੈਂਟ ਹੁੰਦੀ ਹੈ। ਰਿਪਲੇਸਮੈਂਟ ਹੁੰਦੀ ਹੈ, ਅਗਲੇ ਪਿੱਛੇ ਆਉਂਦੇ ਨੇ, ਪਿਛਲੇ ਅੱਗੇ ਜਾਂਦੇ ਨੇ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੀ ਸੈੱਲ ਹਨ ਬਾਡੀ ਦੇ ਹਰ 120 ਦਿਨਾਂ ਬਾਅਦ ਰਿਪਲੇਸ ਹੁੰਦੇ ਆ। ਹਰ ਨਵਾਂ ਸੈੱਲ ਜਿਹੜਾ ਅੱਜ ਬਣਿਆ ਹੈਗਾ ਆ ਔਰ ਉਹ ਸਾਡੀ ਪੀੜ੍ਹੀ ਵੱਲੋਂ ਉਸ ਨੂੰ ਪੂਰੀ ਤਰ੍ਹਾਂ ਟ੍ਰੇਨਡ ਕੀਤਾ ਜਾਂਦਾ ਵੀ ਨਾ ਇਹ ਕਾਬਲ ਹੈਗਾ ਜੰਗ ਚ ਜਾਣ ਦੇ, ਔਰ ਉਹਨਾਂ ਸੈੱਲਾਂ ਨੂੰ ਫਿਰ ਬਾਹਰ ਸਰਕੂਲੇਸ਼ਨ ਚ ਭੇਜਿਆ ਜਾਂਦਾ ਹੈਗਾ। ਔਰ ਇਸੇ ਤਰ੍ਹਾਂ ਇੱਕ ਸੈੱਲ ਦੀ ਜਿਹੜੀ ਉਮਰ ਆ 120 ਦਿਨ ਦੀ ਹੈਗੀ ਹੈ, ਭਾਵ ਕੀ ਹੋਇਆ ਵੀ 120 ਦਿਨਾਂ ਬਾਅਦ ਉਹਦੀ ਰਿਪਲੇਸਮੈਂਟ ਹੋ ਜਾਣੀ ਹੈਗੀ ਹੈ, ਉਹਦੀ ਥਾਂ ਤੇ ਹੋਰ ਨਵੇਂ ਆ ਜਾਣੇ। ਨਹੀਂ ਤਾਂ ਕੀ ਹੋਣਾ ਸੀਗਾ ਵੀ ਉਹ ਪੱਥਰ ਵਾਲੀ ਗੱਲ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਵੀ ਪਾਣੀ ਦੀ ਧਾਰ ਵੀ ਲਗਾਤਾਰ ਪੱਥਰ ਤੇ ਵੱਜਦੀ ਰਹੇ ਤੇ ਪੱਥਰ ਚ ਵੀ ਖਰੋਚ ਪੈ ਸਕਦੀ ਹੈਗੀ ਹੈ, ਇਹ ਤਾਂ ਬਲੱਡ ਵੈਸਲਸ ਹੈਗੇ ਨੇ। ਸੋ ਇਸ ਕਰਕੇ ਇਹ ਸਾਡੇ ਕੋਲ ਬਚਾਅ ਹੈਗਾ, ਰਿਪਲੇਸਮੈਂਟ ਹੁੰਦੀ ਰਹਿੰਦੀ ਹੈ। ਫਿਰ ਵੀ ਕੁਝ ਇੱਕ ਐਸੇ ਹਾਲਾਤ ਹੈਗੇ ਨੇ ਜਿਵੇਂ ਬਲੱਡ ਪ੍ਰੈਸ਼ਰ ਦੀ ਮੈਂ ਗੱਲ ਤੁਹਾਡੇ ਨਾਲ ਕਰੀ ਹੈ, ਜਿਵੇਂ ਅੰਦਰ ਦਾ ਪ੍ਰੈਸ਼ਰ ਕਈ ਕਾਰਨਾਂ ਕਰਕੇ ਵੱਧ ਸਕਦਾ, ਸੱਟ ਚੋਟ ਵੀ ਟੈਂਪਰੇਰੀ ਤੌਰ ਤੇ ਲੱਗ ਸਕਦੀ ਹੈ ਜਿਹਦੇ ਕਰਕੇ ਪ੍ਰੈਸ਼ਰ ਇੱਕਦਮ ਵਧਿਆ ਤੇ ਕਿਸੇ ਵੀ ਥਾਂ ਦੇ ਬੈਲੂਨਿੰਗ ਹੋ ਸਕਦੀ ਹੈਗੀ ਹੈ। ਔਰ ਉਹ ਬੈਲੂਨਿੰਗ ਦੇ ਸਾਈਨ ਛਾਤੀ ਦੇ ਵਿਚ ਸਾਡੇ ਸਾਹਮਣੇ ਆਉਂਦੇ ਨੇ ਇਸ ਤਰ੍ਹਾਂ ਜਿਵੇਂ ਜਿਹੜੇ ਮੀਡੀਆ ਸਟੈਨਿਅਮ ਦੇ ਵਿਚ ਅੰਗ ਸੀਗੇ, ਦੋਵੇਂ ਪਾਸੇ ਫੇਫੜੇ ਆ, ਵਿਚ ਕਾਰ ਮੀਡੀਆ ਸਟੈਨਿਅਮ ਆ, ਮੀਡੀਆ ਸਟੈਨਿਅਮ ਦੇ ਖਿਲਾਫ ਇੱਕ ਰਸਤਾ ਹੈਗਾ ਮੀਡੀਆ ਸਟੈਨਿਅਮ ਜਿਹੜਾ ਸਿਰ ਤੋਂ ਲੈ ਕੇ ਹੇਠਾਂ ਤੱਕ ਜਾਂਦਾ ਹੈ, ਬਹੁਤ ਸਾਰੀਆਂ ਕਾਮਨ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਾਂਝਾ ਰਸਤਾ ਆ, ਉਹਦੇ ਵਿਚ ਹਾਰਟ ਵੀ ਹੈਗਾ ਆ। ਔਰ ਇਹ ਸਾਰੇ ਕੰਪੈਕਟ ਹਨ ਜਦੋਂ ਇਸ ਏਰੀਏ ਦੇ ਵਿਚ ਜਿਹਨੂੰ ਅਸੀਂ ਛਾਤੀ ਦੇ ਵਿਚ ਐਓਰਟਿਕ ਐਨਿਊਰਿਜ਼ਮ ਕਹਿੰਦੇ ਆ, ਬੜੀ ਸੀਰੀਅਸ ਕੰਡੀਸ਼ਨ ਹੁੰਦੀ ਹੈ, ਉਸ ਹਾਲਾਤ ਦੇ ਵਿਚ ਇਹਦੇ ਸਾਈਨ ਐਂਡ ਸਿੰਪਟਮ ਸਾਨੂੰ ਦਿਸਣੇ ਸ਼ੁਰੂ ਹੋ ਜਾਂਦੇ ਨੇ ਵੀ ਸਭ ਤੋਂ ਪਹਿਲੀ ਗੱਲ ਇਸ ਥਾਂ ਦੇ ਉੱਪਰ ਫੇਫੜੇ ਹੈਗੇ ਨੇ, ਬ੍ਰੌਂਕਸ ਟਿਊਬ ਹੈਗੀ ਹੈ, ਬ੍ਰੌਂਕਿਲ ਟਿਊਬ ਦੇ ਉੱਪਰ ਪ੍ਰੈਸ਼ਰ ਪਏਗਾ ਤਾਂ ਸਾਹ ਲੈਣ ਵਿਚ ਦਿੱਕਤ ਆਣੀ ਸ਼ੁਰੂ ਹੋ ਜਾਏਗੀ, ਉਹ ਸਿੰਪਟਮ ਸਾਨੂੰ ਮਿਲਣਗੇ। ਇਸ ਦੇ ਵਿਚ ਅਗਰ ਬੈਲੂਨਿੰਗ ਹੋ ਜਾਏਗੀ ਤੇ ਸਾਨੂੰ ਪਤਾ ਈਸੋਫੇਗਸ ਇੱਥੇ ਆਉਂਦਾ, ਖੁਰਾਕ ਵਾਲੀ ਨਾਲੀ ਉੱਪਰ ਤੋਂ ਹੇਠਾਂ ਆਉਂਦੀ ਹੈ ਔਰ ਉਹ ਬੈਕ ਸਾਈਡ ਨੂੰ ਜਾਂਦੀ ਹੈ ਰੀੜ ਦੀ ਹੱਡੀ ਵਾਲੇ ਪਾਸੇ, ਫਿਰ ਹੇਠਾਂ ਜਾਂਦੀ ਹੈ ਔਰ ਆਟੋਮੈਟਿਕਲੀ ਉਹਦੇ ਵਿਚ ਇਸ ਤਰ੍ਹਾਂ ਦੀ ਓਬਸਟ੍ਰਕਸ਼ਨ ਹੋਣੀ ਸ਼ੁਰੂ ਹੋ ਜਾਏਗੀ। ਕਈ ਵਾਰ ਲੋਕ ਜਿਹਨੇ ਰਿਜ਼ੈਕਟਿੰਗ, ਕਿਉਂਕਿ ਕੁਦਰਤ ਦਾ ਨਿਯਮ ਆ ਕਿ ਜਦੋਂ ਅਨਵਾਂਟਿਡ ਕੋਈ ਚੀਜ਼ ਕਿਸੇ ਥਾਂ ਤੇ ਆ ਜਾਂਦੀ ਹੈ ਤੇ ਸਰੀਰ ਜਿਹੜਾ ਆ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਆ, ਔਰ ਬਾਹਰ ਕੱਢਣ ਦਾ ਤਰੀਕਾ ਉਹਦਾ ਇਹੀ ਹੈ ਜਿਵੇਂ ਇਸ ਥਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਲਟੀ ਆਵੇ, ਜੀ ਕੱਚਾ ਹੋਵੇ। ਰੈਚਿੰਗ ਅਸੀਂ ਇਹਨੂੰ ਕਹਿੰਦੇ ਹਾਂ, ਜਿਹੜੀ ਵਾਰ ਵਾਰ ਬੇਤਹਾਸ਼ਾ ਜੀ ਕੱਚਾ ਹੁੰਦਾ ਹੋਵੇ ਤੇ ਨਿਕਲਦਾ ਕੁਛ ਵੀ ਨਾ ਹੋਵੇ, ਜਿਸ ਤਰ੍ਹਾਂ ਖੁਰਾਕ ਦੀ ਨਾਲੀ ਦੀ ਗੱਲ ਆ, ਜ਼ੋਰ ਲੱਗੂਗਾ ਤੇ ਕੁਛ ਨਾ ਕੁਛ ਤੇ ਨਿਕਲੇਗਾ ਹੀ, ਪਰ ਜੇ ਬੈਲੂਨਿੰਗ ਦੇ ਕਰਕੇ ਔਰ ਈਸੋਫੇਗਸ ਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਪੈ ਰਿਹਾ ਤੇ ਈਸੋਫੇਗਸ ਉਸ ਪ੍ਰੈਸ਼ਰ ਨੂੰ ਰਿਲੀਜ਼ ਕਰਨਾ ਚਾਹੁੰਦਾ, ਉਲਟੀ ਆਉਣ ਦਾ ਹੋਵੇਗਾ ਲੇਕਿਨ ਨਿਕਲਣਾ ਕੁਛ ਨਹੀਂ। ਹਾਂਜੀ, ਸੋ ਇਸ ਤਰ੍ਹਾਂ ਦੇ ਸਾਈਨ ਐਂਡ ਸਿੰਪਟਮ ਸਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਨੇ ਜਿਹਨਾਂ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਸੀਰੀਅਸ ਕੰਡੀਸ਼ਨ ਹੈਗੀ ਹੈ, ਪੇਟ ਦੀ ਇਹਦੀ ਕੋਈ ਖਰਾਬੀ ਹੋਈ ਨੀ, ਹਿਸਟਰੀ ਹੈ ਕੋਈ ਨੀ ਇਸ ਤਰ੍ਹਾਂ ਦੀ ਕਿ ਇਹਨੂੰ ਕਬਜ਼ ਰਹਿੰਦੀ ਸੀ ਕਿ ਇਹਦੇ ਪੇਟ ਚ ਕੋਈ ਖਰਾਬੀ ਰਹਿੰਦੀ ਸੀ ਜਾਂ ਇਸ਼ਰ ਬਣਦਾ ਸੀ, ਇਸ ਤਰ੍ਹਾਂ ਦੀ ਕੋਈ ਗੱਲ ਨੀ ਹੈਗੀ। ਪਰ ਨਾਲ ਦੀ ਨਾਲ ਸਾਨੂੰ ਇਸ ਤਰ੍ਹਾਂ ਦੀ ਹਿਸਟਰੀ ਵੀ ਮਿਲੇਗੀ ਵੀ ਇਸ ਬੰਦੇ ਨੂੰ ਬਲੱਡ ਪ੍ਰੈਸ਼ਰ ਬਹੁਤ ਰਹਿੰਦਾ ਹੈਗਾ, ਇਸ ਬੰਦੇ ਨੂੰ ਇਸ ਤਰ੍ਹਾਂ ਦੀ ਕੋਈ ਹੋਰ ਪ੍ਰੋਬਲਮ ਸਰਕੂਲੇਸ਼ਨ ਦੀ ਵੀ ਹੈਗੀ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਸਾਨੂੰ ਧਿਆਨ ਵਿਚ ਰੱਖਣ ਦੀ ਲੋੜ ਹੈਗੀ ਹੈ। ਇਸੇ ਤਰ੍ਹਾਂ ਐਬਡੋਮੀਨਲ ਏਰੀਆ ਬਹੁਤ ਰਿਲੈਕਸ ਏਰੀਆ ਹੈਗਾ ਆ, ਬੇਸ਼ਕ ਅੰਗ ਉਹਦੇ ਵਿਚ ਵੀ ਇਸੇ ਤਰ੍ਹਾਂ ਹੀ ਕੰਪੈਕਟ ਨੇ ਪਰ ਬਹੁਤ ਰਿਲੈਕਸ ਏਰੀਆ, ਉਹਦੀਆਂ ਦੀਵਾਰਾਂ ਜਿਹੜੀਆਂ ਨੇ ਐਬਡੋਮੀਨਲ, ਤਿੰਨ ਤਰ੍ਹਾਂ ਦੇ ਮਸਲ ਹੈਗੇ ਨੇ ਜਿਹਦੇ ਨਾਲ ਸਾਡੀ ਪੇਟ ਦੀ ਦੀਵਾਰ ਬਣੀ ਹੋਈ ਹੈ ਔਰ ਉਹ ਰਿਲੈਕਸ ਹੋ ਸਕਦੇ ਨੇ, ਉਹ ਡਾਇਲੇਟ ਹੋ ਸਕਦੇ ਨੇ ਔਰ ਉਹਨਾਂ ਦੇ ਵਿਚ ਜੇ ਬੈਲੂਨਿੰਗ ਹੋ ਗਈ
ਤੇ ਉਸ ਹਾਲਾਤ ਵਿਚ ਸਾਈਨ ਐਂਡ ਸਿੰਪਟਮ ਸਾਨੂੰ ਬਹੁਤੀ ਦੇਰ ਪਤਾ ਹੀ ਨਹੀਂ ਲੱਗਦੇ। ਔਰ ਜੇ ਰੈਪਚਰ ਹੋ ਗਿਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਇੰਟਰਨਲ ਬਲੀਡਿੰਗ। ਇੰਟਰਨਲ ਬਲੀਡਿੰਗ ਦੇ ਸਾਈਨ ਐਂਡ ਸਿੰਪਟਮ ਇਹ ਹਨ ਵੀ ਜੇ ਮੈਂ ਪੰਜਾਬੀ ਚ ਸਮਝਾਵਾਂ ਤੁਹਾਨੂੰ ਵੀ ਜੇ ਕਿਸੇ ਥਾਂ ਤੋਂ ਨਹਿਰ ਟੁੱਟ ਜਾਵੇ, ਨਹਿਰ ਟੁੱਟ ਜਾਵੇ ਤੇ ਕੀ ਹੋਏਗਾ, ਅੱਗੇ ਵਾਲਾ ਹਿੱਸਾ ਜਿਹੜਾ ਨਹਿਰ ਦਾ ਉੱਥੇ ਪਾਣੀ ਨਹੀਂ ਜਾਣਾ। ਭਾਈ ਪਿੱਛੋਂ ਤਾਂ ਨਹਿਰ ਆ ਰਹੀ ਹੈ, ਪਾਣੀ ਆ ਰਿਹਾ ਆ, ਪਰ ਅੱਗੇ ਟੇਲਾਂ ਤੇ ਪਾਣੀ ਜਾ ਹੀ ਨਹੀਂ ਰਿਹਾ। ਇਹਦਾ ਮਤਲਬ ਰਸਤੇ ਚ ਕਿਤੇ ਟੁੱਟ ਗਿਆ ਹੈਗਾ ਆ। ਸੋ ਉਹਦੇ ਨਾਲ ਸਾਨੂੰ ਇਸ ਤਰ੍ਹਾਂ ਦੇ ਸਾਈਨ ਐਂਡ ਸਿੰਪਟਮ ਅਗਲੇ ਅੰਗਾਂ ਦੇ ਵਿੱਚ ਮਿਲਦੇ ਨੇ। ਆਕਸੀਜਨ ਉਹਨਾਂ ਚ ਨਹੀਂ ਹੈ, ਨਾ ਰੰਗ ਨੀਲੇ ਹੋ ਰਹੇ ਨੇ, ਫਲਕੀਟੇਸ਼ਨ ਉਹਨਾਂ ਚ ਨਹੀਂ ਹੈ, ਨਬਜ਼ ਵੀਕ ਹੋ ਗਈ ਹੈ। ਇਹ ਸਾਰੀਆਂ ਗੱਲਾਂ ਅਗਲੇ ਹਿੱਸੇ ਦੇ ਵਿੱਚ ਸਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ, ਜਿਹੜੇ ਇੰਟਰਨਲ ਹੈਮਰੇਜ ਦੇ ਸਾਈਨ ਹੁੰਦੇ ਆ। ਔਰ ਦੂਸਰੀ ਗੱਲ ਇਹ ਆ, ਜੇ ਅੱਗੇ ਗਿਆ ਹੀ ਨਹੀਂ, ਕਿਉਂਕਿ ਇਹ ਤਾਂ ਸਰਕੂਲੇਸ਼ਨ ਸਾਡਾ ਆਵਾਜਾਈ ਹੈ ਨਾ, ਜਾਈ ਆਵਾ ਸਾਰਾ ਕੁਝ ਰਿਟਰਨ ਚ ਚੱਲਦਾ ਪਿਆ ਆ, ਪਰ ਜੇ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਬੈਲੂਨਿੰਗ ਤੋਂ ਬਾਅਦ ਇੰਟਰਨਲ ਹੈਮਰੇਜ ਹੋ ਗਿਆ ਤੇ ਵਾਪਸੀ ਤੇ ਆ ਨਹੀਂ ਰਹੀ, ਮਤਲਬ ਕੀ ਹੋਇਆ, ਹਾਰਟ ਦੇ ਵਿਚ ਵੀ ਸਾਨੂੰ ਉਹਦੇ ਸਾਈਨ ਐਂਡ ਸਿੰਪਟਮ ਦਿਖਾਈ ਦੇਣਗੇ, ਕਿਉਂਕਿ ਵਾਪਸੀ ਵਾਲਾ ਬਲੱਡ ਪੂਰਾ ਆ ਹੀ ਨਹੀਂ ਰਿਹਾ। ਬਹੁਤ ਸੀਰੀਅਸ ਕੰਡੀਸ਼ਨ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਭਈ ਇਹ ਰੈਪਚਰ ਹੋਣ ਵਾਲੀਆਂ ਗੱਲਾਂ ਬੜੀਆਂ ਸੀਰੀਅਸ ਕੰਡੀਸ਼ਨ ਹਨ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਇਸ ਤੋਂ ਪਹਿਲਾਂ ਸਾਨੂੰ ਇਸ ਤਰ੍ਹਾਂ ਕੋਈ ਸਾਈਨ ਨਹੀਂ ਮਿਲਦੇ। ਜਿਹੜੇ ਐਕਸੀਡੈਂਟਲ ਗੱਲਾਂ ਨੇ ਉਹਦੀਆਂ ਤਾਂ ਮੈਂ ਤੁਹਾਨੂੰ ਦੱਸਦਾ ਕਿਸੇ ਵੇਲੇ ਵੀ ਹੋ ਸਕਦੀ, ਐਕਸੀਡੈਂਟ ਹੋ ਗਿਆ, ਕੁਝ ਵੀ ਹੋ ਗਿਆ ਤਾਂ ਕਿਸੇ ਵੇਲੇ ਵੀ ਹੋ ਸਕਦੀ ਹੈ। ਪਰ ਜਿੱਥੋਂ ਤੱਕ ਬਿਮਾਰੀਆਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਆਮ ਤੌਰ ਤੇ ਅੱਜ ਕੱਲ ਦੇ ਯੁੱਗ ਦੇ ਵਿੱਚ ਕੀ ਆ, ਸਾਰੇ ਲੋਕ ਹੀ ਦਵਾਈਆਂ ਤੇ ਲੱਗੇ ਹੋਏ ਆ, ਕਿਸੇ ਨਾ ਕਿਸੇ ਤਰ੍ਹਾਂ ਦੀ ਦਵਾਈ ਕੋਈ ਨਾ ਕੋਈ ਖਾ ਹੀ ਰਿਹਾ ਹੈ। ਦੂਸਰੀ ਗੱਲ ਇਹ ਆ ਕਿ ਜਿਹੜਾ ਸਾਡਾ ਇਸ ਵੇਲੇ ਐਡਵਰਟਾਈਜ਼ਮੈਂਟ ਦਾ ਸਿਸਟਮ ਹੈ ਤਾਂ ਜਾਂ ਮੈਡੀਸਨ ਦੀ ਇੰਡਸਟਰੀ ਹੈਗੀ ਆ, ਇਹ ਇੱਕ ਦੁਕਾਨਦਾਰੀ ਬਣ ਗਈ, ਪਬਲਿਕ ਸੇਵਾ ਨਹੀਂ, ਇਹ ਇੱਕ ਦੁਕਾਨਦਾਰੀ ਬਣ ਗਈ ਹੈ। ਤੇ ਹਰ ਫੈਕਟਰੀ ਇਹ ਚਾਹੁੰਦੀ ਹੈ ਵੀ ਜਿੰਨਾ ਮੈਂ ਮਾਲ ਬਣਾਵਾਂ ਓਨੇ ਮਾਲ ਦੀ ਵਿਕਰੀ ਹੋਵੇ, ਔਰ ਓਨੇ ਮਾਲ ਦੀ ਵਿਕਰੀ ਹੋਣ ਵਾਸਤੇ ਇਸ ਤਰ੍ਹਾਂ ਦੇ ਟ੍ਰੈਂਡ ਅਪਣਾਈ ਜਾ ਰਹੇ ਨੇ ਕਿ ਵੱਧ ਤੋਂ ਵੱਧ ਲੋਕ ਇਸ ਨੂੰ ਇਸਤੇਮਾਲ ਕਰਨ। ਮੈਂ ਉਹਦੀਆਂ ਕਈ ਇੱਕ ਐਗਜ਼ਾਮਪਲਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਦੇ ਇਹ ਜ਼ਮਾਨਾ ਸੀਗਾ, ਕਿਉਂਕਿ ਕੁਦਰਤ ਦੇ ਤਾਂ ਇੱਕ ਨਿਯਮ ਬਣਾਇਆ ਹੈ ਨਾ ਸਾਡਾ, ਕੁਦਰਤ ਦੇ ਨਿਯਮ ਦੇ ਮੁਤਾਬਕ ਅਸੀਂ ਬੱਚੇ ਹੁੰਦੇ ਹਾਂ, ਜਵਾਨ ਹੁੰਦੇ ਹਾਂ, ਜਵਾਨ ਹੁੰਦੇ ਹਾਂ, ਬੁੱਢੇ ਹੁੰਦੇ ਹਾਂ, ਬੁੱਢੇ ਹੁੰਦੇ ਹਾਂ, ਅਲਟੀਮੇਟ ਤੇ ਪਹੁੰਚਦੇ ਹਾਂ ਜਿਹਨੂੰ ਅਸੀਂ ਸੈਨੈਲਿਟੀ ਕਹਿੰਦੇ ਹਾਂ। ਪਰ ਅਸਾਂ ਕੀ ਕਰਿਆ ਹੋਇਆ ਆ ਕਿ ਅਸੀਂ ਬੁੱਢਿਆਂ ਨੂੰ ਵੀ ਇਹ ਕਹਿੰਦੇ ਹਾਂ ਕਿ ਉਹਨਾਂ ਉਹਦੀ ਰੀਡਿੰਗ ਜਿਹੜੀ ਹੈ, ਸਾਡੇ ਮੈਡੀਕਲ ਸਟੈਂਡਰਡ ਹੈਲਥ ਜਿਹੜਾ ਆ ਉਹਦੀ ਰੀਡਿੰਗ ਆ, ਰੀਡਿੰਗ ਬਲੱਡ ਪ੍ਰੈਸ਼ਰ ਇੰਨਾ ਚਾਹੀਦਾ ਹੈ, ਸ਼ੂਗਰ ਇੰਨੀ ਚਾਹੀਦੀ ਹੈ, ਕੋਲੈਸਟਰੋਲ ਇੰਨਾ ਚਾਹੀਦਾ, ਮੈਂ ਵਾਰ ਵਾਰ ਦੱਸਦਾ ਰਹਿੰਦਾ ਇਹਨਾਂ ਗੱਲਾਂ ਨੂੰ। ਔਰ ਜੇ ਅਸੀਂ ਇਹ ਆਖੀਏ ਭਾਈ ਜਿੰਨਾ ਬਲੱਡ ਪ੍ਰੈਸ਼ਰ ਇੱਕ ਯੰਗ ਬੱਚੇ ਦੇ ਵਿੱਚ ਹੋ ਸਕਦਾ ਹੈ ਓਨਾ ਹੀ ਬੁੱਢੇ ਦਾ ਰਹੇ, ਤਾਂ ਸੰਭਵ ਨਹੀਂ ਹੈਗਾ। ਤਿੰਨਾਂ ਦੇ ਹਿਸਾਬ ਤੇ ਖੂਨ ਵੱਧ ਗਿਆ ਹੈ ਉਸ ਸਰੀਰ ਦੇ ਵਿੱਚ, 70-75 ਸਾਲ ਦੀ ਉਮਰ ਦੇ ਵਿੱਚ ਵੀ ਜੇ ਤੁਸੀਂ ਆਖੋ ਵੀ ਉਹਦਾ ਬਲੱਡ ਪ੍ਰੈਸ਼ਰ 120-80 ਰਵੇ ਤੇ ਸੰਭਵ ਨਹੀਂ ਹੈ। ਹੋਏਗਾ ਤਾਂ ਕੀ ਹੋਏਗਾ, ਘੱਟ ਪ੍ਰੈਸ਼ਰ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ, ਹੋਰ ਕਿਡਨੀ ਫੇਲੀਅਰ ਦੀਆਂ ਜਾਂ ਹੋਰ ਇਸ ਤਰ੍ਹਾਂ ਦੀ, ਆਮ ਤੌਰ ਤੇ ਤੁਸੀਂ ਵੇਖੋ ਕਿ ਜਿੰਨੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਨੇ ਨਾ, ਜਿੰਨੇ ਵੀ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਨੇ ਉਹਨਾਂ ਲੱਗੇ ਹੋਏ ਆ ਦਵਾਈਆਂ ਤੇ, ਅਲਟੀਮੇਟ ਉਹ ਕਿੱਥੇ ਪਹੁੰਚਦੇ ਨੇ, ਕਿਡਨੀ ਫੇਲੀਅਰ। ਕਾਰਨ ਇਹ ਆ ਕਿ ਪ੍ਰੈਸ਼ਰ ਘਟਾ ਕੇ ਇੰਨਾ ਜ਼ਿਆਦਾ ਰੱਖਿਆ ਜਾ ਰਿਹਾ ਜਿਹਦੇ ਨਾਲ ਕਿਡਨੀ ਦੇ ਵਿੱਚ ਫਿਲਟਰੇਸ਼ਨ ਹੋ ਹੀ ਨਹੀਂ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਨੈਫਰੋਨ ਕਿਡਨੀ ਦੇ ਵਿੱਚ ਜਿਹੜੇ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਖੂਨ ਨੇ ਫਿਲਟਰ ਹੋ ਕੇ ਪਿਸ਼ਾਬ ਵੱਖਰਾ ਹੋਣਾ ਆ ਔਰ ਬਲੱਡ ਵੱਖਰਾ ਹੋਣਾ ਤੇ ਵਾਪਸ ਆਉਣਾ, ਜੇ ਅਸੀਂ ਇਹਨੂੰ ਸਿੱਧਾ ਕਰ ਦਈਏ ਤਾਂ 9 ਮੀਲ ਬਣ ਜਾਵੇ। ਔਰ ਇਹਨਾਂ ਦੇ ਪ੍ਰੈਸ਼ਰ ਦੇ ਵਿੱਚੋਂ ਖੂਨ ਲੰਘ ਜਾਣਾ ਤੇ ਬੁੱਢਿਆਂ ਦੇ ਹਾਲਾਤ ਦੇ ਵਿੱਚ ਸਾਨੂੰ ਉਸੇ ਮੁਤਾਬਕ ਹੀ ਉਹਦਾ ਪ੍ਰੈਸ਼ਰ ਹੋਰ ਚਾਹੀਦਾ ਹੈਗਾ, ਨਹੀਂ ਤਾਂ ਐਸਾ ਹੋਏਗਾ ਕਿ ਤੁਸੀਂ ਜ਼ਬਰਦਸਤੀ ਉਹਨੂੰ ਉੱਥੇ ਲਿਆ ਕੇ ਰੱਖ ਰਹੇ ਹੋ, ਜਵਾਨ ਬਣਾ ਕੇ ਰੱਖ ਲਿਓ 120-80 ਦੇ ਉੱਪਰ, ਉਹਦੇ ਨਾਲ ਜਿਹੜਾ ਹੈਗਾ ਉਹ ਪ੍ਰੈਸ਼ਰ ਘੱਟ ਜਾਏਗਾ ਤੇ ਬਹੁਤ ਸਾਰੀਆਂ ਚੀਜ਼ਾਂ ਫੇਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਅਵਿਆਈਆਂ ਫਟਣੀਆਂ ਸ਼ੁਰੂ ਹੋ ਜਾਣਗੀਆਂ, ਅੱਡੀਆਂ ਸੁੱਕਣੀਆਂ ਸ਼ੁਰੂ ਹੋ ਜਾਣਗੀਆਂ, ਉਂਗਲਾਂ ਦੇ ਪੋਰਤੇ ਸੁੱਕਣੇ ਸ਼ੁਰੂ ਹੋ ਜਾਣਗੇ। ਇਹ ਆਮ ਤੌਰ ਤੇ ਤੁਸੀਂ ਵੇਖੋਗੇ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਲੋਕ ਲਗਾਤਾਰ ਇਸ ਤਰ੍ਹਾਂ ਦੀਆਂ ਦਵਾਈਆਂ ਖਾ ਰਹੇ ਨੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣਗੀਆਂ। ਹੁਣ ਜਿਹੜੀ ਗੱਲ ਮੈਂ ਇਸ ਸੰਬੰਧ ਵਿੱਚ ਕਰਨੀ ਚਾਹੁੰਦਾ, ਇਹ ਸਾਰਾ ਵੇਰਵਾ ਦੇਣ ਤੋਂ ਬਾਅਦ ਮੈਂ ਗੱਲ ਤੁਹਾਨੂੰ ਇਹ ਕਰਨੀ ਚਾਹੁੰਦਾ ਵੀ ਮੈਡੀਕਲ ਸਾਇੰਸ ਬਜਾਏ ਸੇਵਾ ਦੇ ਹੁਣ ਇੱਕ ਤਰ੍ਹਾਂ ਦੀ ਇੰਡਸਟਰੀ ਬਣ ਗਈ ਹੈ, ਬਿਜ਼ਨਸ ਬਣ ਗਿਆ। ਤੇ ਬਿਜ਼ਨਸ ਦਾ ਟ੍ਰੈਂਡ ਹੀ ਇਹ ਹੁੰਦਾ ਆ ਪ੍ਰੋਫਿਟ ਲੈਣਾ, ਤੇ ਪ੍ਰੋਫਿਟ ਲੈਣ ਦੀ ਕੰਡੀਸ਼ਨ ਇਹ ਹੋ ਗਈ ਕਿ ਹੁਣ ਅਸੀਂ ਆਮ ਤੌਰ ਤੇ ਉਸ ਨੇਚਰ ਦਾ ਸਨੈਲਿਟੀ ਦਾ ਫੈਕਟਰ, ਅਸੀਂ ਸਨੈਲਿਟੀ ਨੂੰ ਕਹਿੰਦੇ ਹਾਂ ਭਾਈ 100+ ਏਜ, ਸਾਡਾ ਜਿਹੜਾ ਫਿਜ਼ੀਓਲੋਜੀ ਦਾ ਨਾਰਮਲ ਚਲਨ ਹੈ ਨਾ,
ਉਹ ਸਾਰੇ ਡਾਕਟਰ ਇੱਕੋ ਹੀ ਪੜ੍ਹ ਕੇ ਆਉਂਦੇ ਆ। 100+ ਏਜ ਮੈਕਸੀਮਮ ਸਿਸਟੋਲ ਪ੍ਰੈਸ਼ਰ ਅਸੀਂ ਸਮਝਦੇ ਹਾਂ ਹੋਣਾ ਚਾਹੀਦਾ। ਹੁਣ ਮੰਨ ਲਾ ਜੇ ਮੇਰੀ 76 ਸਾਲ ਦੀ ਉਮਰ ਹੋ ਗਈ, ਮੈਂ 70 ਵਿਚ ਜਾ ਰਿਹਾ, 76 ਸਾਲ ਹੋ ਗਈ ਤੇ ਮੇਰਾ ਉੱਪਰ ਵਾਲਾ ਮੈਕਸੀਮਮ ਲਿਮਿਟ 176 ਆ। ਲੇਕਿਨ ਅਸੀਂ ਇਹ ਸੋਚਦੇ ਹਾਂ ਵੀ ਜਿੰਨੀ ਮੇਰੀ ਸਪੀਡ ਆ, ਜੇ ਮੈਂ 19 ਸਪੀਡ ਨਾਲ ਹੀ ਦੌੜਨਾ ਸ਼ੁਰੂ ਕਰੂੰਗਾ ਤੇ ਲਾਜ਼ਮੀ ਗੱਲ ਇੱਥੇ ਨੀ ਤੇ ਉੱਥੇ ਡਿੱਗੂਗਾ, ਕਿਤੇ ਨਾ ਕਿਤੇ ਤੇ ਡਿੱਗੂਗਾ। ਤੇ ਉਸ ਡਿੱਗਣ ਨੂੰ ਬਚਾਉਣ ਦੀ ਖਾਤਰ ਜ਼ਰੂਰੀ ਗੱਲ ਆ ਵੀ ਜੇ ਮੈਂ ਆਪਦੀ ਸਪੀਡ ਜਿਹੜੀ ਮੈਕਸੀਮਮ ਮੈਂ ਜਾ ਸਕਦਾ, ਮੈਂ ਮਿਲਖਾ ਸਿੰਘ ਥੋੜਾ ਬੰਨਾ, ਉਹ ਮੈਕਸੀਮਮ ਜਿਹੜੀ ਮੈਂ ਸਪੀਡ ਜਾ ਸਕਦਾ ਉਸ ਤੋਂ ਥੋੜੀ ਜੀ ਘਟਾ ਲਵਾਂ। ਤੇ ਜੇ ਉਸ ਤੋਂ ਥੋੜੀ ਜੀ ਘਟਾ ਨੂੰ ਮੈਡੀਕਲ ਸਾਇੰਸ ਨੇ ਆਮ ਤੌਰ ਤੇ ਇਹ ਕਿਹਾ ਹੈਗਾ ਆ 30-40 ਘਟਾ ਲਓ, ਠੀਕ ਹੈ। ਉਮਰ ਦੇ ਮੁਤਾਬਕ ਅਗਰ ਤੁਸੀਂ 40 ਘਟਾ ਲਿਆ ਤੇ ਫਿਰ ਤੁਹਾਡੀ ਉਮਰ ਕਿੰਨੀ ਰਹਿ ਗਈ? 136। ਤੁਹਾਡਾ ਬਲੱਡ ਪ੍ਰੈਸ਼ਰ ਕਿੰਨਾ ਰਹਿ ਗਿਆ? 136 ਆ ਗਿਆ ਮੇਰੇ ਵਰਗੇ ਬੰਦੇ ਦਾ। ਔਰ ਮੈਕਸੀਮਮ ਅਗਰ ਇਹਦੇ ਵਿੱਚੋਂ ਵੱਧਦਾ ਵੀ ਹੈ ਤੇ 140-150 ਦੇ ਅੰਡਰ ਰਹਿੰਦਾ ਤੇ ਠੀਕ ਆ। ਪਰ ਜੇ ਤੁਸੀਂ ਇਹਨੂੰ ਆਖੋ ਵੀ ਨਹੀਂ ਇਹ ਤਾਂ 120 ਹੀ ਰਹਿਣਾ ਚਾਹੀਦਾ ਆ, ਜੋ ਟ੍ਰੈਂਡ ਅੱਜ ਕੱਲ ਫਾਰਮੇਸੀਆਂ ਵੱਲੋਂ ਆਮ ਤੌਰ ਤੇ ਡਾਕਟਰਾਂ ਦੀ ਜ਼ੇਰੇ ਨਿਗਰਾਨੀ ਚਲਾਇਆ ਜਾ ਰਿਹਾ, ਇੰਝ ਕਹਿ ਲਓ ਮਿਲੀ ਭੁਗਤ ਨਾਲ ਜਾਇਆ ਜਾ ਰਿਹਾ, ਇਹ ਮਿਲੀ ਭੁਗਤ ਨਾਲ ਚਲਾਇਆ ਜਾ ਰਿਹਾ ਕਿ ਉਹ ਜਿਹੜੀਆਂ ਲਿਮਿਟਸ ਨੇ ਮੈਡੀਕਲ ਸਟੈਂਡਰਡ ਆਫ ਹੈਲਥ ਦੀਆਂ ਉਹਨਾਂ ਨੂੰ ਘਟਾਇਆ ਜਾ ਰਿਹਾ। ਔਰ ਉਹਨਾਂ ਨੂੰ ਘਟਾਉਣ ਦੇ ਨਾਲ ਕੀ ਹੋਇਆ ਕਿ ਨਾ ਬਈ 120-80 ਦੀ ਬਲੱਡ ਪ੍ਰੈਸ਼ਰ ਕਿਤੇ ਨਾ ਕਿਤੇ ਤੇ ਡਿੱਗੂਗਾ। ਤੇ ਉਸ ਡਿੱਗਣ ਨੂੰ ਬਚਾਉਣ ਦੀ ਖਾਤਰ ਜ਼ਰੂਰੀ ਗੱਲ ਆ ਵੀ ਜੇ ਮੈਂ ਆਪਦੀ ਸਪੀਡ ਜਿਹੜੀ ਮੈਕਸੀਮਮ ਮੈਂ ਜਾ ਸਕਦਾ, ਮੈਂ ਮਿਲਖਾ ਸਿੰਘ ਥੋੜਾ ਬੰਨਾ, ਉਹ ਮੈਕਸੀਮਮ ਜਿਹੜੀ ਮੈਂ ਸਪੀਡ ਜਾ ਸਕਦਾ ਉਸ ਤੋਂ ਥੋੜੀ ਜੀ ਘਟਾ ਲਵਾਂ। ਤੇ ਜੇ ਉਸ ਤੋਂ ਥੋੜੀ ਜੀ ਘਟਾ ਨੂੰ ਮੈਡੀਕਲ ਸਾਇੰਸ ਨੇ ਆਮ ਤੌਰ ਤੇ ਇਹ ਕਿਹਾ ਹੈਗਾ ਆ 30-40 ਘਟਾ ਲਓ, ਠੀਕ ਹੈ। ਉਮਰ ਦੇ ਮੁਤਾਬਕ ਅਗਰ ਤੁਸੀਂ 40 ਘਟਾ ਲਿਆ ਤੇ ਫਿਰ ਤੁਹਾਡੀ ਉਮਰ ਕਿੰਨੀ ਰਹਿ ਗਈ? 136। ਤੁਹਾਡਾ ਬਲੱਡ ਪ੍ਰੈਸ਼ਰ ਕਿੰਨਾ ਰਹਿ ਗਿਆ? 136 ਆ ਗਿਆ ਮੇਰੇ ਵਰਗੇ ਬੰਦੇ ਦਾ। ਔਰ ਮੈਕਸੀਮਮ ਅਗਰ ਇਹਦੇ ਵਿੱਚੋਂ ਵੱਧਦਾ ਵੀ ਹੈ ਤੇ 140-150 ਦੇ ਅੰਡਰ ਰਹਿੰਦਾ ਤੇ ਠੀਕ ਆ। ਪਰ ਜੇ ਤੁਸੀਂ ਇਹਨੂੰ ਆਖੋ ਵੀ ਨਹੀਂ ਇਹ ਤਾਂ 120 ਹੀ ਰਹਿਣਾ ਚਾਹੀਦਾ ਆ, ਜੋ ਟ੍ਰੈਂਡ ਅੱਜ ਕੱਲ ਫਾਰਮੇਸੀਆਂ ਵੱਲੋਂ ਆਮ ਤੌਰ ਤੇ ਡਾਕਟਰਾਂ ਦੀ ਜ਼ੇਰੇ ਨਿਗਰਾਨੀ ਚਲਾਇਆ ਜਾ ਰਿਹਾ, ਇੰਝ ਕਹਿ ਲਓ ਮਿਲੀ ਭੁਗਤ ਨਾਲ ਜਾਇਆ ਜਾ ਰਿਹਾ, ਇਹ ਮਿਲੀ ਭੁਗਤ ਨਾਲ ਚਲਾਇਆ ਜਾ ਰਿਹਾ ਕਿ ਉਹ ਜਿਹੜੀਆਂ ਲਿਮਿਟਸ ਨੇ ਮੈਡੀਕਲ ਸਟੈਂਡਰਡ ਆਫ ਹੈਲਥ ਦੀਆਂ ਉਹਨਾਂ ਨੂੰ ਘਟਾਇਆ ਜਾ ਰਿਹਾ। ਔਰ ਉਹਨਾਂ ਨੂੰ ਘਟਾਉਣ ਦੇ ਨਾਲ ਕੀ ਹੋਇਆ ਕਿ ਨਾ ਬਈ 120-80 ਦੀ ਬਲੱਡ ਪ੍ਰੈਸ਼ਰ ਜ਼ਿਆਦਾ ਹੈ, 110 ਕਰ ਜਾਈਦਾ। ਕਾਰਨ ਕੀ ਹੈ? ਕਾਰਨ

0: ਕਰਦੇ ਆ ਉਹਨਾਂ ਦੀ ਪਰਵਾਹ ਨਹੀਂ ਕਰਦੇ, ਜਿਸ ਕਰਕੇ ਅਲਟੀਮੇਟ ਸਾਡੇ ਸਾਹਮਣੇ ਇਹੋ ਜਿਹੇ ਹਾਰਟ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ, ਇਹੋ ਜਿਹੀਆਂ ਕੰਡੀਸ਼ਨਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਇਹ ਸਾਇਨ ਜਿਹੜਾ ਮੈਂ ਤੁਹਾਨੂੰ ਅੱਜ, ਕਿਉਂਕਿ ਸਾਡਾ ਚੈਪਟਰ ਐਨਿਊਰਿਜ਼ਮ ਦਾ ਹੈ, ਐਨਿਊਰਿਜ਼ਮ ਦਾ ਮਤਲਬ ਹੈ ਬੈਲੂਨਿੰਗ ਹੈ, ਖੂਨ ਦੀਆਂ ਨਾੜੀਆਂ ਦਾ ਕਿਸੇ ਥਾਂ ਤੋਂ ਲੋੜੋਂ ਵੱਧ ਫੁੱਲ ਜਾਣਾ, ਉਹਨੂੰ ਅਸੀਂ ਬੈਲੂਨਿੰਗ ਕਹਿੰਦੇ ਹਾਂ। ਔਰ ਉਹ ਬੈਲੂਨਿੰਗ ਹੋ ਗਈ, ਜੇ ਬੈਲੂਨਿੰਗ ਹੋ ਗਈ ਤੇ ਕਿਸੇ ਥਾਂ ਤੇ ਫਟ ਵੀ ਸਕਦੀਆਂ ਨੇ, ਕਮਜ਼ੋਰ ਵੀ ਹੋ ਸਕਦੀਆਂ ਨੇ। ਜਿਵੇਂ ਜਿਵੇਂ ਉਮਰ ਸਾਡੀ ਵੱਧਦੀ ਹੈ ਉਹਦੇ ਮੁਤਾਬਕ ਉਹਨਾਂ ਦੀ ਉਹ ਇਲਾਸਟਿਸਿਟੀ ਤਾਂ ਨਹੀਂ ਰਹਿੰਦੀ, ਇਸ ਕਰਕੇ ਬਲੱਡ ਪ੍ਰੈਸ਼ਰ ਵੀ ਥੋੜਾ ਜਿਹਾ ਰੇਜ ਰਹਿਣਾ ਚਾਹੀਦਾ, ਪਰ ਥੋੜੇ ਜਿਹੇ ਰੇਜ ਦੀ ਵੀ ਲਿਮਿਟ ਮੈਂ ਤੁਹਾਨੂੰ ਦੱਸ ਦਿੱਤੀ ਹੈ, ਔਰ ਉਸ ਲਿਮਿਟ ਦੇ ਮੁਤਾਬਕ। ਪਰ ਜੇ ਤੁਸੀਂ ਉਸ ਲਿਮਿਟ ਨੂੰ ਲੰਘ ਕੇ ਆਪਦੀ ਚਲਾਉਣੀ ਸ਼ੁਰੂ ਕਰ ਦੋ, ਨਾ ਮੈਂ ਇਹ ਨੇਚਰ ਵਾਲਾ ਫਾਰਮੂਲਾ ਨਹੀਂ ਲੱਭਣਾ, ਮੈਂ ਤੇ ਤੈਨੂੰ ਜਵਾਨ ਬਣਾ ਕੇ ਰੱਖਣਾ, ਜਿੰਨਾ ਇੱਕ ਜਵਾਨ ਦਾ ਬਲੱਡ ਪ੍ਰੈਸ਼ਰ ਹੈ ਮੈਂ ਇੱਥੇ ਉੱਥੇ ਲਿਆ ਕੇ ਰੱਖਣਾ, ਤੇ ਹੁਣ ਮੈਂ ਤੁਹਾਨੂੰ ਦੱਸਿਆ ਉਸ ਤੋਂ ਵੀ ਲਿਮਿਟ ਘਟਾਈ ਜਾ ਰਹੀ ਹੈ। ਇਹ ਜਿਹੜੀ WHO ਹੈ ਉਸਨੇ ਇਹ ਗੱਲ ਕਹਿ ਦਿੱਤੀ ਹੈ ਵੀ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਆਮ ਤੌਰ ਤੇ 110/70 ਚਾਹੀਦਾ, ਉਹ ਵੀ ਜਿਹੜੀ ਸ਼ੂਗਰ ਦੀ ਲਿਮਿਟ ਹੈਗੀ ਹੈ ਨਾਰਮਲ ਲਿਮਿਟ ਹੈਗੀ 80 mg/100 ml ਆਫ ਬਲੱਡ, ਨਾ ਜੀ ਇਸ ਤੋਂ ਘਟਾ ਕੇ ਰੱਖਣੀ ਹੈਗੀ ਹੈ। ਹਾਂਜੀ, ਜਦੋਂ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਆਪਣੇ ਆਪ, ਇਹਦਾ ਮਤਲਬ ਤੁਸੀਂ ਸਰੀਰ ਨੂੰ ਸੈਲਫ ਰਿਸਪੈਕਟਿਵ ਨਹੀਂ ਰਹਿਣ ਦਿੱਤਾ, ਤੁਸੀਂ ਇਹਨੂੰ ਆਰਟੀਫਿਸ਼ਲ ਮਸ਼ੀਨਰੀ ਬਣਾ ਦਿੱਤਾ, ਤੁਸੀਂ ਇਹਨੂੰ ਆਪਣੇ ਮੁਤਾਬਕ ਚਲਾ ਰਹੇ ਹੋ। ਮੈਂ ਜੀ ਇੱਕ ਹੋਰ ਐਗਜ਼ਾਮਪਲ ਆਮ ਤੌਰ ਤੇ ਦਿਆ ਕਰਨਾ ਸੀ ਨਾ ਸਾਹਿਬ, ਤੁਹਾਡੇ ਘਰੇ ਟੂਟੀ ਖਰਾਬ ਹੋ ਜਾਵੇ ਨਾ ਤੇ ਤੁਸੀਂ ਮਿਸਤਰੀ ਨੂੰ ਬੁਲਾ ਲਓ, ਤੁਸੀਂ ਮਿਸਤਰੀ ਨੂੰ ਬੁਲਾ ਲਓ ਤੇ ਮਿਸਤਰੀ ਆ ਕੇ ਠੀਕ ਕਰਕੇ ਚਲਾ ਜਾਵੇ, ਪੈਸੇ ਲੈ ਕੇ ਚਲਾ ਜਾਊਗਾ। ਅਗਲੀ ਵਾਰ ਨੂੰ ਤੁਸੀਂ ਉਹਦੇ ਮੁਤਾਜ ਹੋ ਗਏ, ਜੇ ਫਿਰ ਖਰਾਬ ਹੋਈ ਤੇ ਫਿਰ ਤੁਸੀਂ ਉਹਨੂੰ ਸਦੋਗੇ। ਪਰ ਜੇ ਕੋਈ ਬੰਦਾ ਆਵੇ ਤੇ ਉਹ ਇਹ ਗੱਲ ਕਹੇ ਕਿ ਲੈ ਬਈ ਠੀਕ ਹੈ ਮੈਂ ਇਹ ਖਰਾਬੀ ਤੇ ਹੋ ਗਈ, ਮੈਂ ਤੈਨੂੰ ਦੱਸਣਾ, ਤੂੰ ਮੇਰੇ ਕੋਲ ਖੜਾ ਹੋ, ਮੈਂ ਤੈਨੂੰ ਦੱਸਣਾ ਤੂੰ ਕਰ ਇਹਨੂੰ, ਉਹ ਹੱਥੀਂ ਕਰਦਾ ਆ ਤੇ ਅਲਟੀਮੇਟ ਦੂਜੀ ਵਾਰ ਤੇ ਫਿਰ ਨਹੀਂ ਹੋਏਗਾ ਨਾ, ਦੂਜੀ ਵਾਰ ਤੂੰ ਕਰ ਲੇਗਾ ਨਾ। ਤੇ ਡਾਕਟਰ ਨੇ ਕੀ ਦੱਸਣਾ, ਭਾਈ ਤੇਰੀ ਆ ਬਿਮਾਰੀ ਆ, ਇਹਦੇ ਕਾਰਨ ਪਿੱਛੇ ਆ ਹੈਗੇ ਆ, ਔਰ ਇਹਨਾਂ ਕਾਰਨਾਂ ਦੇ ਕਰਕੇ ਤੈਨੂੰ ਬਿਮਾਰੀ ਹੋ ਗਈ ਹੈ, ਆ ਹੁਣ ਇਸ ਤਰ੍ਹਾਂ ਠੀਕ ਹੋ ਜਾਣੀ ਹੈ, ਤੁਸੀਂ ਆ ਖੁਰਾਕ ਖਾਓ, ਆ ਪਰਹੇਜ਼ ਕਰੋ, ਆ ਪ੍ਰਬੰਧ ਕਰੋ, ਆ ਆਪਣੇ ਜੀਵਨ ਦੇ ਵਿੱਚ ਚੇਂਜਸ ਲਿਆਓ, ਇਹ ਠੀਕ ਹੋ ਜੂਗੀ। ਤੇ ਅੱਗੇ ਵਾਰ ਜਦੋਂ ਹੋਊਗੀ, ਕੋਈ ਹੋ ਵੀ ਗਈ ਤੇ ਫਿਰ ਆਟੋਮੈਟਿਕਲੀ ਤੁਹਾਨੂੰ ਪਤਾ ਹੋਊਗਾ ਵੀ ਡਾਕਟਰ ਨੇ ਦੱਸਿਆ ਸੀ 2-4 ਨਹੀਂ ਖਾਣਾ, ਗਲਾ ਖਰਾਬ ਹੋ ਜੂਗਾ। ਫਿਰ ਉਹਨਾਂ ਗੱਲਾਂ ਦਾ ਉਹਨਾਂ ਨੂੰ ਪਤਾ ਹੋਊਗਾ ਵੀ ਮੈਂ ਇਹ ਚੀਜ਼ਾਂ ਨਹੀਂ ਕਰਨੀਆਂ, ਤੇ ਅਲਟੀਮੇਟਲੀ ਸਰੀਰ ਤੰਦਰੁਸਤ ਰਹੇਗਾ। ਪਰ ਹੋ ਕੀ ਰਿਹਾ ਹੈਗਾ, ਉਹ ਇਸ ਦੇ ਰਿਵਰਸ ਰਿਹਾ ਕਿ ਨਾ ਤੁਹਾਨੂੰ ਤੇ ਕੰਮ ਕਰਨ ਹੀ ਨਹੀਂ ਦਿੱਤਾ ਜਾ ਰਿਹਾ ਨਾ, ਤੁਹਾਨੂੰ ਅਸੀਂ ਆਪਣੇ ਮੁਤਾਬਕ ਹੀ ਚਾਹੁੰਦਾ, ਸਵਿਚ ਸਾਡੇ ਹੱਥ ਆ, ਅਸੀਂ ਤੁਹਾਨੂੰ ਜਗਾ ਦਈਏ ਬੁਝਾ ਦਈਏ ਜਗਾ ਦਈਏ ਬੁਝਾ ਦਈਏ, ਉਹਦੇ ਮੁਤਾਬਕ ਮੈਡੀਕਲ ਟ੍ਰੈਂਡ ਦਾ ਜਿਹੜਾ ਪ੍ਰੋਫੈਸ਼ਨ ਇਸ ਤਰ੍ਹਾਂ ਚੱਲ ਰਿਹਾ ਹੈਗਾ ਆ, ਉਹ ਇੱਕ ਤਰ੍ਹਾਂ ਨਾਲ ਬਿਜ਼ਨਸ ਬਣ ਕੇ ਰਹਿ ਗਿਆ ਹੈਗਾ। ਜਿਹੜੀ ਮੈਡੀਕਲ ਸਾਇੰਸ ਇਸ ਸਰੀਰ ਦੀ ਨੈਚੁਰਲ ਸੇਵਾ ਦੇ ਤੌਰ ਤੇ ਚੱਲਦਾ ਸੀਗਾ, ਉਹ ਘਟਦਾ ਜਾ ਰਿਹਾ, ਉਹ ਟ੍ਰੈਂਡ ਘਟਦਾ ਜਾ ਰਿਹਾ। ਹੁਣ ਮੈਂ ਆ ਗਿਆ ਇਸ ਗੱਲ ਦੇ ਵਿੱਚ ਵੀ ਭਾਈ ਇਹ ਜਿਹੜੇ ਸਾਇਨ ਐਂਡ ਸਿੰਪਟਮ ਇਨੀਸ਼ੀਅਲ, ਭਾਵੇਂ ਉਹ ਹਾਰਟ ਦੇ ਨੇ ਭਾਵੇਂ ਉਹ ਬ੍ਰੇਨ ਦੇ ਨੇ, ਜਿਹੜੀ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਹਨ ਉਹਨਾਂ ਨਿਸ਼ਾਨੀਆਂ ਦੇ ਨਾਲ ਨਾਲ ਕਾਰਨ ਕੀ ਹੋ ਸਕਦੇ ਨੇ, ਸਾਨੂੰ ਉਹਨਾਂ ਕਾਰਨਾਂ ਵਾਲੇ ਪਾਸੋਂ ਸੁਚੇਤ ਰਹਿਣ ਦੀ ਲੋੜ ਹੈਗੀ। ਕਿਉਂਕਿ ਜੇ ਇੰਟਰਨਲ ਬਲੀਡਿੰਗ ਹੋ ਗਈ ਤੇ ਮੈਂ ਤੁਹਾਨੂੰ ਦੱਸਿਆ ਵੀ ਉਹ ਸੀਰੀਅਸ ਕੰਡੀਸ਼ਨ ਹੈਗੀ ਆ, ਔਰ ਉਹਦੇ ਨਾਲ ਇੱਕ ਤੇ ਹਾਰਟ ਦੇ ਵਿੱਚ ਹਾਰਟ ਦੇ ਵਾਲਵ ਜਿਹੜੇ ਨੇ ਕੰਮ ਕਰ ਰਹੇ ਨੇ ਉਹ ਖਾਲੀ ਚੱਲ ਰਹੇ ਨੇ, ਟਿੰਡਾਂ ਚ ਪਾਣੀ ਆ ਹੀ ਨਹੀਂ ਰਿਹਾ, ਖਾਲੀ ਚੱਲ ਰਹੇ ਨੇ, ਉਹਦੇ ਸਾਇਨ ਐਂਡ ਸਿੰਪਟਮ ਹੋਣਗੇ। ਇੱਕ ਜਿਹੜਾ ਅਗਲੇ ਪਾਸੇ ਜਿਸ ਥਾਂ ਤੇ ਬਲੀਡਿੰਗ ਹੋਈ ਆ ਉਸ ਤੋਂ ਅਗਲੇ ਪਾਸੇ ਦੇ ਇਮੀਡੀਏਟ ਸਾਇਨ ਜਿਹੜੇ ਨੇ ਉਹ ਅਨੀਮੀਆ ਦੇ ਹੋਣਗੇ। ਇਮੀਡੀਏਟ ਸਾਇਨ ਜਿਹੜੇ ਨੇ ਉਹ ਖੁਰਾਕ ਨਹੀਂ ਮਿਲ ਰਹੀ, ਆਕਸੀਜਨ ਨਹੀਂ ਮਿਲ ਰਹੀ, ਜਿਵੇਂ ਆਕਸੀਜਨ ਨਾ ਹੋਵੇ ਬਲੂਨੈਸ ਹੋਣੀ ਸ਼ੁਰੂ ਹੋ ਜਾਂਦੀ, ਪਾਵਰਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ, ਇਹ ਹੋਣੀ ਸ਼ੁਰੂ ਹੋ ਜਾਊਗੀ। ਸੋ ਇਹ ਸਾਰੀਆਂ ਗੱਲਾਂ ਤੋਂ ਸੁਚੇਤ ਹੁੰਦਿਆਂ ਹੁਣ ਇਸ ਹਾਲਾਤ ਦੇ ਵਿੱਚੋਂ ਬਚਣ ਵਾਸਤੇ ਸਾਡੇ ਕਾਰਨ ਕੀ ਹਨ। ਹੁਣ ਬੈਲੂਨਿੰਗ ਪੈਦਾ ਕਰਨ ਵਾਸਤੇ ਇੱਕ ਤਾਂ ਮੈਂ ਤੁਹਾਨੂੰ ਦਵਾਈਆਂ ਦਾ ਟ੍ਰੈਂਡ ਦੱਸ ਦਿੱਤਾ ਵੀ ਜੋ ਅੱਜ ਕੱਲ ਚੱਲ ਰਿਹਾ ਹੈ, ਜੇ ਤੁਸੀਂ ਬਚ ਸਕਦੇ ਹੋ, ਜੇ ਤੁਸੀਂ ਇਹਨਾਂ ਨੂੰ ਘੱਟ ਕਰ ਸਕਦੇ ਹੋ ਤੇ ਇਹ ਤੁਹਾਡੇ ਭਲੇ ਵਾਸਤੇ ਹੋਊਗਾ। ਜਿੰਨੀਆਂ ਘੱਟ, ਹਾਲਾਂਕਿ ਅਜੇ ਜਿੰਨੀਆਂ ਡਾਇਟੇਟਰੀ ਚੀਜ਼ਾਂ ਚੱਲ ਰਹੀਆਂ ਨੇ ਨਾ, ਮੈਂ ਉਹਨਾਂ ਦੇ ਬਾਅਦ ਉਹ ਸੈਕੰਡਰੀ ਅਟੈਕ ਹੈ ਮੇਰਾ, ਪਰ ਪ੍ਰਾਇਮਰੀ ਅਟੈਕ ਮੇਰਾ ਇਹ ਆ ਕਿ ਜੇ ਸਰੀਰ ਨੂੰ ਤੁਸੀਂ ਜ਼ਬਰਦਸਤੀ ਦਵਾਈਆਂ ਨਾਲ ਆਪਣੇ ਮੁਤਾਬਕ ਮੋੜਨ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਇਹ ਨਾ ਕੀਤੀ ਜਾਵੇ, ਇਹਦਾ ਉਹਨਾਂ ਕੁ ਇਸਤੇਮਾਲ ਕੀਤਾ ਜਾਵੇ ਜਿੰਨਾ ਕੁ ਸਾਨੂੰ ਲੋੜ ਹੈ। ਔਰ ਉਹ ਲੋੜ ਦਾ ਭਾਈ ਕੀ ਪਤਾ ਲੱਗੇ, ਲੋੜ ਦਾ ਇਹ ਪਤਾ ਲੱਗੇ ਤੁਹਾਡਾ ਸਰੀਰ ਖੁਦ ਇਸ ਤਰ੍ਹਾਂ ਦਾ ਥਰਮਾਮੀਟਰ ਆ ਕਿ ਮਾੜੀ ਜੀ ਵੀ ਹਰਾਰਤ ਹੋਵੇ ਮਰਕਰੀ ਤੋਂ ਵੀ ਬਹੁਤ ਜ਼ਿਆਦਾ ਤੇਜ਼ ਹੈ, ਮਰਕਰੀ ਤੇ ਦੱਸਦਾ ਨਾ ਵੀ ਥੋੜੀ ਦਾ ਵੀ ਟੈਂਪਰੇਚਰ ਹੋ ਜਾਵੇ, ਫਰਕ ਦੱਸਦਾ ਹੈਗਾ ਆ, ਇਹ ਉਹਦੇ ਤੋਂ ਵੀ ਤੇਜ਼ ਹੈਗਾ ਆ, ਇਹ ਤੁਹਾਨੂੰ ਸਾਇਨ ਦੱਸਦਾ ਆ। ਔਰ ਸਾਇਨ ਦੀ ਨਿਸ਼ਾਨੀ ਕੀ ਹੈ ਬਈ, ਜਦੋਂ ਤੁਸੀਂ ਪਰਫੈਕਟਲੀ ਇਹ ਸੋਚ ਲਓ ਕਿ ਮੈਂ ਠੀਕ ਹਾਂ, ਉਸ ਵੇਲੇ ਜਿਹੜਾ ਵੀ ਤੁਹਾਡਾ ਮੈਡੀਕਲ ਸਟੈਂਡਰਡ ਆਫ ਹੈਲਥ ਹੈ, ਕਿੰਨਾ ਬਲੱਡ ਪ੍ਰੈਸ਼ਰ ਹੈ, ਕਿੰਨਾ ਕੋਲੈਸਟਰੋਲ ਹੈ, ਕਿੰਨੀ ਸ਼ੂਗਰ ਹੈ, ਕਿੰਨਾ ਸਾਹ ਦਾ ਰੇਟ ਹੈ, ਉਹ ਨਾਰਮਲ ਆ, ਉਸ ਵੇਲੇ ਦੇ ਹਾਲਾਤ ਮੁਤਾਬਕ ਇਹ ਨਾਰਮਲ ਹੈਗਾ ਆ। ਪਰ ਜੇ ਤੁਸੀਂ ਇਹਨੂੰ ਜਬਰਦਸਤੀ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਨਹੀਂ ਤੂੰ ਭਾਵੇਂ ਠੀਕ ਸਮਝਦਾ ਹੈਗਾ ਆ, ਪਰ ਸਾਡੇ ਮੁਤਾਬਕ ਤੇਰਾ ਬਲੱਡ ਪ੍ਰੈਸ਼ਰ ਗਲਤ ਆ, ਤੈਨੂੰ ਘੱਟ ਹੋਣਾ ਚਾਹੀਦਾ, ਆਹ ਦਵਾਈਆਂ ਲੈ। ਨਾ ਨਾ ਨਾ ਨਾ, ਤੂੰ ਭਾਵੇਂ ਠੀਕ ਸਮਝਦਾ, ਤੇਰਾ ਕੋਲੈਸਟਰੋਲ ਵੱਧ ਹੈਗਾ, ਤੈਨੂੰ ਆਹ ਦਵਾਈਆਂ ਲੈਣੀਆਂ ਚਾਹੀਦੀਆਂ ਨੇ। ਔਰ ਨਾਲ ਇਹ ਵੀ ਕਿਹਾ ਜਾਂਦਾ ਆ ਭਾਈ ਕਿ ਜੇ ਤੂੰ ਨਾ ਲਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ, ਬਜਾਏ ਇਸ ਦੇ ਕਿ ਅਗਰ ਆਉਣ ਵਾਲੇ ਸਮੇਂ ਚ ਕੁਝ ਹੋਣ ਵਾਲਾ ਹੈ ਤੇ ਉਹਦੇ ਵਾਸਤੇ ਤੁਸੀਂ ਅਲਟਰਨੇਟਿਵ ਦੱਸੋ। ਅਲਟਰਨੇਟਿਵ ਦੇ ਸੰਬੰਧ ਵਿੱਚ ਵੀ ਮੈਂ ਤੁਹਾਡੇ ਨਾਲ ਕਈ ਵਾਰ ਗੱਲਾਂ ਕੀਤੀਆਂ ਨੇ ਕਿ ਬਿਮਾਰੀਆਂ ਪੈਦਾ ਹੋਣ ਦਾ ਟ੍ਰੈਂਡ ਜਿਹੜਾ ਹੈ ਜਾਂ ਐਗਜ਼ੋਟੌਕਸਿਨ, ਐਗਜ਼ੋਟੌਕਸਿਨ ਦੀਆਂ ਸਾਰੀਆਂ ਬਿਮਾਰੀਆਂ ਅੱਜ ਕੱਲ ਸਾਡੇ ਸਾਹਮਣੇ ਹੈਗੀਆਂ ਨੇ, ਤੇ ਜੇ ਅਸੀਂ ਆਪਣਾ ਰਹਿਣ ਸਹਿਣ ਖਾਣ ਪੀਣ ਬਦਲ ਦਈਏ, ਨਾਰਮਲ ਕਰ ਲਈਏ, ਤੇ ਬਹੁਤ ਸਾਰੀਆਂ ਬਿਮਾਰੀਆਂ ਹੌਲੀ ਹੌਲੀ ਆਪਣੇ ਆਪ ਹਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਸਰੀਰ ਖੁਦ ਵੀ ਤਾਂ ਠੀਕ ਕਰ ਰਿਹਾ ਨਾ ਇਸ ਨੂੰ, ਕਰ ਰਿਹਾ ਨਾ। ਸਾਰੀਆਂ ਚੀਜ਼ਾਂ ਵਾਸਤੇ ਦਵਾਈ ਦੀ ਲੋੜ ਨਹੀਂ ਹੈਗੀ, ਤੁਸੀਂ ਸਿਰਫ ਸਪੋਰਟ ਕਰਨੀ ਹੈ। ਪਰ ਜੇ ਸਪੋਰਟ ਕਰਨ ਦੀ ਥਾਂ ਤੇ ਤੁਸੀਂ ਆਖੋ ਨਹੀਂ ਤੂੰ ਪਿੱਛੇ ਹਟ ਜਾ, ਮੈਂ ਕਰਦਾ ਤੇਰਾ ਕੰਮ, ਹਾਂਜੀ ਹੁਣ ਮੈਡੀਸਨ ਦੇ ਨਾਲ ਇਸ ਤਰ੍ਹਾਂ ਦਾ ਟ੍ਰੈਂਡ ਚੱਲ ਰਿਹਾ ਹੈਗਾ ਆ। ਤੇ ਇਸ ਐਨਿਊਰਿਜ਼ਮ ਦੀਆਂ ਜਿਹੜੀਆਂ ਆਖਰੀ ਗੱਲਾਂ ਹਨ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਵੀ ਜਿੰਨਾ ਵੀ ਕੈਮੀਕਲ ਸਬਸਟਾਂਸਿਸ ਹੈ, ਹੁਣ ਕੈਮੀਕਲ ਸਬਸਟਾਂਸਿਸ ਦੀ ਗੱਲ ਮੈਨੂੰ ਫਿਰ ਦੁਬਾਰਾ ਕਹਿਣੀ ਪੈ ਗਈ, ਆ ਜਿੰਨੇ ਵੀ ਪ੍ਰਿਜ਼ਰਵਡ ਫੂਡ ਤੁਸੀਂ ਖਾਂਦੇ ਹੋ ਨਾ, ਕੁਦਰਤ ਨੇ ਇੱਕ ਚੀਜ਼ ਪੈਦਾ ਕਰ ਦਿੱਤੀ। ਅੱਜ ਕੀ ਹੋਇਆ ਹੈ ਕਿ ਸਾਨੂੰ ਜਿੰਨੀਆਂ ਵੀ ਖੁਰਾਕਾਂ ਮਿਲ ਰਹੀਆਂ ਨੇ ਉਹ ਸਾਰੀਆਂ ਪ੍ਰਿਜ਼ਰਵਡ ਨੇ, ਪ੍ਰਿਜ਼ਰਵਡ ਨੇ, ਜਿਵੇਂ ਡੈਡ ਬਾਡੀ ਨੂੰ ਬਹੁਤਾ ਦੇਰ ਰੱਖਣ ਵਾਸਤੇ ਤੇ ਉਹਨੂੰ ਮਮੀਫਾਈ ਕੀਤਾ ਜਾਂਦਾ। ਮਮੀਫਾਈ ਕਿਵੇਂ ਕੀਤਾ ਜਾਂਦਾ ਆ, ਉਹਦੇ ਵਿੱਚ ਇੱਕ ਸੋਲੂਸ਼ਨ ਜਿਹਨੂੰ ਅਸੀਂ ਕਹਿੰਦੇ ਗਲਿਸਰੀਨ ਐਸਿਡ ਕਾਰਬਾਲਕ ਵਗੈਰਾ ਮਿਲਾ ਕੇ, ਫਾਰਮੋਲੀਨ ਮਿਲਾ ਕੇ, ਫਾਰਮੋਲੀਨ ਦੇ ਉਹਦੇ ਚ ਬੰਦਾ ਡੈਡ ਹੁੰਦਾ ਆ, ਤੇ ਉਸੇ ਵੇਲੇ ਉਹਦੇ ਸਰੀਰ ਦੀਆਂ ਨਾੜੀਆਂ ਦੇ ਵਿੱਚ ਕਹਿੰਦੇ ਲੈ ਜੀ ਇਹਦਾ ਮੁੰਡਾ ਅਮਰੀਕਾ ਰਹਿੰਦਾ, ਉਹਨੇ ਆਊਗਾ ਤੇ ਫਿਰ ਸੰਸਕਾਰ ਕਰਨਾ, ਇਹ ਹੋਊਗਾ। ਤੇ ਫਿਰ ਡਾਕਟਰ ਲੋਕ, ਇੱਕ ਤਾਂ ਪਹਿਲਾਂ ਤਾਂ ਟ੍ਰੈਂਡ ਸੀਗਾ ਕੱਲਾ ਬਰਫ ਦੇ ਵਿੱਚ ਰੱਖ ਲਓ ਜੀ, ਲੇਕਿਨ ਹੁਣ ਟ੍ਰੈਂਡ ਇਹ ਬਣ ਗਿਆ ਹੈਗਾ ਆ ਕਿ ਉਹਦੇ ਵਿੱਚ ਉਹ ਫਾਰਮੋਲੀਨ ਦਾ ਇੰਜੈਕਸ਼ਨ ਦਿੱਤਾ ਜਾਂਦਾ ਆ, ਜਿਹਦੇ ਨਾਲ ਉਹ ਬਾਡੀ ਕਾਫੀ ਲੰਬੇ ਸਮੇਂ ਤੱਕ ਤਰੋ ਤਾਜ਼ਾ ਉਸੇ ਤਰੇਰੀ ਦੀ ਜਿਹਨੂੰ ਹੁਣੇ ਮਰਿਆ ਹੁੰਦਾ। ਸੋ ਇਸ ਤਰ੍ਹਾਂ ਕਰਕੇ ਅਸੀਂ ਹਰੇਕ ਚੀਜ਼ ਹੋਰ ਤੇ ਗੱਲ ਦੀ ਗੱਲ, ਤੁਸੀਂ ਕੈਚਅਪ ਮੇਅਨੀਜ਼ ਵਗੈਰਾ ਪਾਉਂਦੇ ਹੋ ਨਾ, ਬਰਗਰ ਵਗੈਰਾ ਲੈਂਦੇ ਹੋ ਤੇ ਹੋਰ ਸਾਰਾ ਕੁਝ ਪਾਉਂਦੇ ਹੋ, ਔਰ ਉਹਦੇ ਵਿੱਚ ਜਦੋਂ ਤੁਸੀਂ ਉਹ ਪਾਉਂਦੇ ਹੋ ਪਾਊਚਸ ਜਿਹੜੀਆਂ ਨੇ ਉਹ ਪਤਾ ਨੀ ਕਦੋਂ ਕਦੋਂ ਦੀਆਂ ਬਣੀਆਂ ਹੋਈਆਂ, ਪਤਾ ਨੀ ਕਿੰਨਾ ਚਿਰ ਹੋ ਗਿਆ, ਤੇ ਉਸ ਨੂੰ ਪਾਊਚਸ ਨੂੰ ਤਰੋ ਤਾਜ਼ਾ ਰੱਖਣ ਵਾਸਤੇ ਐਡ ਕੀ ਕੀਤਾ ਗਿਆ, ਉਹੀ ਫਾਰਮੋਲੀਨ ਵਾਂਗ ਕੈਮੀਕਲ ਐਡ ਕੀਤਾ ਗਿਆ ਹੈ। ਹੁਣ ਹੌਲੀ ਹੌਲੀ ਹੌਲੀ ਹੌਲੀ ਕਰਦਿਆਂ ਕਰਦਿਆਂ ਇਸ ਕੈਮੀਕਲ ਦੀ ਕੰਸੈਂਟ੍ਰੇਸ਼ਨ ਤੁਹਾਡੇ ਸੈੱਲਾਂ ਦੇ ਵਿੱਚ ਬਹੁਤ ਵੱਧ ਜਾਂਦੀ, ਇੱਕ ਲਿਮਿਟ ਤੱਕ ਪਹੁੰਚਦੇ ਆ ਪਹੁੰਚਦੇ ਆ। ਹੁਣ ਕਈ ਲੋਕ ਕਹਿੰਦੇ ਨੇ ਨਾ ਮੈਂ ਤੇ ਜਦੋਂ ਦਹੀਂ ਦਹੀਂ ਖਾਣਾ ਨਾ ਮੇਰਾ ਉਦੋਂ ਹੀ ਗਲਾ ਖਰਾਬ ਹੋ ਜਾਂਦਾ, ਜਾਂ ਜੇ ਮੈਂ ਚਾਰ ਖਾ ਲਵਾਂ ਤੇ ਮੈਨੂੰ ਖੰਘ ਲੱਗ ਜਾਂਦੀ ਹੈ। ਅਸਲ ਇਹਦੇ ਪਿੱਛੇ ਕਹਾਣੀ ਕੀ ਹੈ ਉਹਨੂੰ ਸਮਝਾਉਣ ਵਾਸਤੇ ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ ਬਈ, ਅਸੀਂ ਸਾਰੇ ਸਮਝਦੇ ਹਾਂ ਵੀ ਜਿਹੜਾ ਪਾਣੀ ਆ 100 ਡਿਗਰੀ ਸੈਂਟੀਗ੍ਰੇਡ ਤੇ ਉਬਲਦਾ ਆ, ਤੇ ਮੰਨ ਲਿਆ ਜੀਮਾ ਸਾਹਿਬ ਉਹ 98 ਹੋਵੇ 97 ਹੋਵੇ ਤੇ ਫੇਰ ਤੁਸੀਂ ਤਾਂ ਇਹ ਕਹਿਣਾ ਨਾ ਵੀ ਜੀ ਪਾਣੀ ਤੇ ਉਬਲਿਆ ਨੀ ਹੈਗਾ, ਪਰ 97 ਟੈਂਪਰੇਚਰ ਤੇ ਹੈ ਨਾ, ਤੇ ਜਿੱਦਾਂ ਉਹਦੇ ਚ 3 ਡਿਗਰੀ ਹੋਰ ਟੈਂਪਰੇਚਰ ਐਡ ਹੋ ਗਿਆ ਤੁਸੀਂ ਉਸੇ ਵੇਲੇ ਕਹਿਣਾ ਪਾਣੀ ਤੇ ਉਬਲ ਗਿਆ। ਬਿਮਾਰੀ ਦਾ ਟ੍ਰੈਂਡ ਤੁਹਾਡੇ ਅੰਦਰ ਇਹ ਚੀਜ਼ਾਂ ਜਿਹੜੀਆਂ ਪ੍ਰਿਜ਼ਰਵਡ ਫੂਡ ਤੁਸੀਂ ਖਾ ਰਹੇ ਹੋ ਇਹਦਾ ਜਿਹੜੀ ਅੰਦਰ ਕੈਮੀਕਲ ਪਾਇਆ ਗਿਆ ਇਸ ਨੂੰ ਲੰਬੇ ਸਮੇਂ ਤੱਕ ਉਸੇ ਤਰ੍ਹਾਂ ਤੰਦਰੁਸਤ ਵਿਖਾਉਣ ਵਾਸਤੇ, ਡੈਡ ਬਾਡੀ ਨੂੰ ਕਾਫੀ ਲੰਬੇ ਸਮੇਂ ਤੱਕ ਤੰਦਰੁਸਤ ਰੱਖਣ ਵਾਸਤੇ ਇੱਕ ਤਰ੍ਹਾਂ ਮਮੀਫਾਈ ਕੀਤਾ ਗਿਆ।
1: ਬਿਲਕੁਲ ਮਮੀਫਾਈ ਕਰਤਾ ਉਹਨੇ,
0: ਹਾਂਜੀ। ਸੋ ਮਤਲਬ ਇਹ ਸਾਰੀਆਂ ਚੀਜ਼ਾਂ ਮੇਰੇ ਵੀਰ ਜਿੰਨੇ ਵੀ ਸੁਣ ਰਹੇ ਨੇ ਇਸ ਗੱਲ ਨੂੰ ਧਿਆਨ ਰੱਖਣ ਕਿ ਜਿੰਨੀਆਂ ਵੀ ਪ੍ਰਿਜ਼ਰਵਡ ਫੂਡ ਪ੍ਰਿਜ਼ਰਵਡ ਚੀਜ਼ਾਂ ਤੁਸੀਂ ਲੈ ਰਹੇ ਹੋ ਉਹਨਾਂ ਨੂੰ ਪ੍ਰਿਜ਼ਰਵ ਰੱਖਣ ਵਾਸਤੇ। ਹੁਣ ਗਾਂ ਮੱਝ ਤੋਂ ਤੁਸੀਂ ਦੁੱਧ ਚੋਂਦੇ ਹੋ ਤੇ ਉਹਦੇ ਚ ਕੁਛ ਵੀ ਨਾ ਰਲਾਓ, ਹਾਂਜੀ, ਤੇ ਕਿੰਨਾ ਚਿਰ ਰੱਖ ਲਓਗੇ?
1: ਬਿਲਕੁਲ,
0: ਹਾਂਜੀ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਉਹ ਨੈਚੁਰਲ ਚੀਜ਼ਾਂ ਦੀ ਰੈਗੂਲਰ ਪ੍ਰੋਡਕਸ਼ਨ ਹੈਗੀ ਆ, ਔਰ ਥੋੜੇ ਸਮੇਂ ਤੱਕ ਉਹ ਆਮ ਤੌਰ ਤੇ ਜਿੰਦਾ ਰਹਿਣਗੀਆਂ, ਨਹੀਂ ਤੇ ਫਿਰ ਉਹਨਾਂ ਦਾ ਜਿਹੜਾ ਡੀਕੈਲਸੀਫਿਕੇਸ਼ਨ ਹੋਣਾ ਸ਼ੁਰੂ ਹੋ ਜਾਂਦਾ। ਸੋ ਉਸ ਟ੍ਰੈਂਡ ਦੇ ਮੁਤਾਬਕ ਆ ਜਿਹੜੀਆਂ ਚੀਜ਼ਾਂ ਪ੍ਰੀਜ਼ਰਵਡ ਕੀਤੀਆਂ ਹੋਈਆਂ ਤੁਸੀਂ ਹਮੇਸ਼ਾ ਖਾਣੀਆਂ ਸ਼ੁਰੂ ਕਰ ਦਿੰਦੇ ਹੋ ਔਰ ਇਹਦੇ ਵਿੱਚ ਉਹ ਜਿਵੇਂ ਡੈਡ ਬੋਡੀ ਦੀ ਫਾਰਮਲੀਨ ਦੀ ਗੱਲ ਮੈਂ ਕੀਤੀ ਹੈ, ਇਸ ਤਰ੍ਹਾਂ ਦੇ ਕੈਮੀਕਲ ਐਡ ਕੀਤੇ ਜਾ ਰਹੇ ਨੇ ਕਿ ਲੰਬੇ ਸਮੇਂ ਤੱਕ ਇਹ ਸੋਲੂਸ਼ਨ ਬਣਿਆ ਰਹੇ ਔਰ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹੋ ਤੇ ਜਿਹੜੀ ਚੀਜ਼ ਤੁਸੀਂ ਜਬਰਦਸਤੀ ਵਾਰ ਵਾਰ ਇਸ ਸਰੀਰ ਵਿੱਚ ਪਾਉਂਦੇ ਹੋ ਨਾ, ਹੌਲੀ ਹੌਲੀ ਉਹ ਅੱਗ ਲੈਣ ਆਈ ਘਰ ਵਾਲੀ ਬਣ ਜਾਂਦੀ ਆ, ਉਹ ਫਿਰ ਤੁਹਾਡੇ ਸੈੱਲ ਦੇ ਵਿੱਚ ਆਪਣੀ ਜਗ੍ਹਾ ਬਣਾ ਲੈਂਦੀ ਹੈ ਔਰ ਫਿਰ ਤੁਹਾਨੂੰ ਉਸ ਤੋਂ ਬਿਨਾਂ ਕੋਈ ਚੀਜ਼ ਸਵਾਦ ਵੀ ਨਹੀਂ ਲੱਗਦੀ। ਜੇ ਜਿਹੜੀ ਚੀਜ਼ ਤੁਸੀਂ ਖਾਣੀ ਸ਼ੁਰੂ ਕਰ ਦਿੱਤੀ ਨੀ, ਬਰਗਰ ਵਗੈਰਾ ਯੇ ਵੋ ਸਾਰਾ ਕੈਮਾਈਨਸ ਕੈਚਿਸ ਪਾ ਕੇ ਹੁਣ ਤੁਸੀਂ ਲਗਾਤਾਰ ਉਹਦੀ ਆਦਤ ਤੁਹਾਨੂੰ ਪੈ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਛੱਡ ਵੀ ਨਹੀਂ ਸਕਦੇ, ਤੁਹਾਡਾ ਸਵਾਦ ਬਣ ਜਾਂਦਾ। ਪਰ ਜੇ ਤੰਦਰੁਸਤ ਰਹਿਣਾ ਨਾ ਤੇ ਫਿਰ ਤੁਹਾਨੂੰ ਛੱਡਣਾ ਪਏਗਾ, ਕਿਉਂਕਿ ਉਹ ਸੈੱਲ ਦੇ ਵਿੱਚ ਜਿਹੜੀ ਇਹਨੇ ਆਪਣੀ ਥਾਂ ਬਣਾ ਲਈ ਹੈ ਨਾ, ਜਦੋਂ ਉਹਦੀ ਕੰਸਨਟ੍ਰੇਸ਼ਨ ਘਟਣੀ ਆ ਉਸੇ ਵੇਲੇ ਕ੍ਰੇਵਿੰਗ ਹੋਣੀ ਹੈ। 98 ਤੋਂ 99, 100 ਪਹੁੰਚਣ ਤੱਕ ਇਹਨੇ ਕ੍ਰੇਵਿੰਗ ਰੱਖਣੀ ਹੈਗੀ ਆ। ਇਸ ਕਰਕੇ ਇਹਨੂੰ ਹੋਰ ਘਟਾਉਣ ਵਾਸਤੇ, ਜ਼ੀਰੋ ਲਿਆਉਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਹੈ, ਸਿਰਡ ਕਰਨਾ ਪੈਣਾ ਆ, ਤਾਂ ਕਿ ਤੁਸੀਂ ਇਸ ਗੱਲ ਦਾ ਬਚਾਅ ਕਰ ਸਕੋ। ਮਨ ਨਹੀਂ ਕਰਦਾ ਯਾਰ, ਹੁਣ ਅੱਜ ਕੱਲ ਮਾਰਕੀਟਿੰਗ ਹੀ ਇੰਨੀ ਹੋ ਗਈ ਹੈ, ਇੰਨੀ ਤਰ੍ਹਾਂ ਦੇ ਫੂਡ ਆ ਗਏ ਨੇ ਔਰ ਸਾਰੇ ਫੂਡ ਪਤਾ ਨੀ ਫੈਕਟਰੀਆਂ ਚ ਕਦੋਂ ਕਦੋਂ ਦੇ ਬਣੇ ਨੇ, ਡੱਬਾ ਬੰਦ ਆ ਰਹੇ ਨੇ, ਇੱਥੇ ਤੁਹਾਨੂੰ ਪੈਕ ਕਰਕੇ ਦਿੱਤੇ ਜਾ ਰਹੇ ਨੇ ਔਰ ਉਹੀ ਤੁਸੀਂ ਖਾ ਰਹੇ ਹੋ। ਸਵਾਦ ਲੱਗਦੇ ਨੇ ਉਹ ਚੀਜ਼ ਸਾਨੂੰ, ਕਿਉਂਕਿ ਉਹਨੂੰ ਮੈਮੀਫਾਈ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ, ਹੈਲਦੀ ਬਣਾ ਕੇ ਪੇਸ਼ ਕੀਤਾ ਗਿਆ ਹੈ, ਪਰ ਅਸਲ ਦੇ ਵਿੱਚ ਉਹ ਹੈਲਦੀ ਹੁੰਦੇ ਨੀ ਜੀ ਮਾਂ ਸਾਹਿਬ।
1: ਬਿਲਕੁਲ,
0: ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰ ਰਹੇ ਨੇ। ਜੋ ਪਹਿਲੀ ਗੱਲ ਤਾਂ ਮੈਂ ਕੈਮੀਕਲ ਦੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਫੂਡ, ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਚੀਜ਼ ਜਿਹੜੀ ਇਸ ਚੀਜ਼ ਨੂੰ ਖਰਾਬ ਕਰਦੀ ਹੈ, ਸਾਡੇ ਨੈਚੁਰਲ ਪ੍ਰੋਸੈਸ ਨੂੰ ਰੋਕਦੀ ਹੈ, ਉਹਨੂੰ ਬੰਦ ਕਰੋ। ਜਿਹਦੇ ਵਿੱਚ ਜ਼ਿਆਦਾਤਰ ਇਹ ਕੈਮੀਕਲ ਦਵਾਈਆਂ ਹੈਗੀਆਂ ਨੇ। ਦੂਸਰਾ, ਤੰਬਾਕੂ ਵਗੈਰਾ ਜਾਂ ਸਿਗਰਟ ਵਗੈਰਾ ਜਿਹੜੇ ਲੋਕ ਪੀਂਦੇ ਨੇ, ਇਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ। ਤੀਸਰਾ, ਇਹ ਠੀਕ ਹੈ ਵੀ ਇੱਕ ਸੱਜਣ ਨਾਲ ਗੱਲ ਕੀਤੀ, ਉਹ ਹਾਸੇ ਚ ਕਹਿੰਦੇ ਯਾਰ ਜਿਹੜੇ ਸ਼ਰਾਬ ਨਹੀਂ ਸੀ ਨਾ ਪੀਂਦੇ,
1: ਹਾਂਜੀ,
0: 50-60 ਸਾਲ ਤੋਂ ਬਾਅਦ ਵਿਦਾ ਹੋ ਗਏ ਇਸ ਦੁਨੀਆ ਤੋਂ, ਜੇ ਸ਼ਰਾਬ ਪੀਂਦੇ ਨੇ ਮੇਰੇ ਵਰਗੇ, ਉਹ ਤਾਂ ਯਾਰ 70-75 ਦੇ ਵੀ ਜਿੰਦੇ ਨੇ। ਮਤਲਬ ਮਜ਼ਾਕੀਆ ਗੱਲ ਉਹਨਾਂ ਨੇ ਕੀਤੀ, ਪਰ ਇਹ ਬੰਦਨ ਤੁਸੀਂ ਐਡਿਕਸ਼ਨ ਹੋ ਗਈ ਹੈ ਤੁਹਾਨੂੰ ਕਿਸੇ ਵੀ ਚੀਜ਼ ਦੀ। ਐਡਿਕਸ਼ਨ, ਮੈਂ ਐਡਿਕਸ਼ਨ ਦੀ ਗੱਲ ਕਰਾਂਗਾ, ਐਡਿਕਸ਼ਨ ਦੇ ਤੁਸੀਂ ਗੁਲਾਮ ਹੋ ਗਏ ਤੇ ਅਲਟੀਮੇਟ ਇਹ ਤੁਹਾਨੂੰ ਤੇ ਕਦੇ ਵੀ ਖਰਾਬ ਕਰ ਸਕਦੀ ਹੈ ਨਾ।
1: ਬਿਲਕੁਲ,
0: ਜੇ ਤੁਸੀਂ ਤੰਦਰੁਸਤ ਹੋ, ਤੁਹਾਡੀ ਖੁਰਾਕ ਉਹਦੇ ਮੁਤਾਬਕ ਹੈਗੀ ਹੈ, ਜਿਹੜਾ ਕੈਮੀਕਲ ਤੁਸੀਂ ਅੰਦਰ ਪਾ ਰਹੇ ਹੋ ਸ਼ਰਾਬ ਦੇ ਰਸਤੇ ਜਾਂ ਕਿਸੇ ਹੋਰ ਚੀਜ਼ ਦੇ ਰਸਤੇ, ਉਹਨੂੰ ਤੁਸੀਂ ਨਿਊਟਰਲਾਈਜ਼ ਕਰ ਰਹੇ ਹੋ ਤੁਹਾਡੀ ਖੁਰਾਕ ਦੇ ਨਾਲ, ਤੁਹਾਡੀ ਐਕਸਰਸਾਈਜ਼ ਦੇ ਨਾਲ, ਤੁਹਾਡੇ ਰਹਿਣ ਸਹਿਣ ਦੇ ਨਾਲ, ਉਹ ਨਿਊਟਰਲਾਈਜ਼ ਹੋ ਰਹੀ ਹੈ। ਪਰ ਜਿਹਦੀ ਨਹੀਂ ਨਿਊਟਰਲਾਈਜ਼ ਹੋਈ, ਉਹ ਵਿਚਾਰੇ ਛੇਤੀ ਵਿਦਾ ਹੋ ਜਾਂਦੇ ਨੇ ਜੀ। ਇਸ ਕਰਕੇ ਜਿੰਨੇ ਵੀ ਕੈਮੀਕਲ ਹਨ ਉਹਨਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈਗੀ ਹੈ। ਔਰ ਉਹਦੇ ਵਿੱਚ ਸਰੀਰਕ ਤੌਰ ਤੇ, ਬਿਮਾਰੀਆਂ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਤਾਂ ਪਹਿਲੀ ਗੱਲ ਹੈਗੀ ਹੈ ਬਲੱਡ ਪ੍ਰੈਸ਼ਰ, ਸਾਨੂੰ ਬਲੱਡ ਪ੍ਰੈਸ਼ਰ ਦੀ ਕੁਦਰਤੀ ਲਿਮਿਟ ਨੂੰ ਰੱਖਣਾ ਪਏਗਾ। ਜੇ ਕੁਦਰਤੀ ਲਿਮਿਟ ਤੋਂ ਵੱਧ ਹੁੰਦਾ ਹੈ, ਯਸ, ਫਿਰ ਸਾਨੂੰ ਕੰਟਰੋਲ ਰੱਖਣ ਦੀ ਲੋੜ ਹੈ, ਤੇ ਕੰਟਰੋਲ ਵੀ ਉਹਨਾਂ ਰੱਖਣ ਦੀ ਲੋੜ ਹੈ ਕਿ ਐ ਨਹੀਂ ਵੀ ਜਾਂ ਤੇ ਕਮਲਾ ਸੁਣਕਦਾ ਨਹੀਂ ਤੇ ਸੁਣਕਦਾ ਨਾਕੀ ਵੱਢ ਕੇ ਸੁੱਟ ਦੇਵੇ, ਫਿਰ ਤੁਸੀਂ ਇਕਦਮ ਹੀ ਉਸਨੂੰ 120-80 ਦੀ ਲੈ ਕੇ ਆ ਜਾਵੋ, ਉਹ ਵੀ ਗੱਲ ਗਲਤ ਹੈਗੀ ਹੈ। ਸੋ ਇਸ ਨੂੰ ਨੈਚੁਰਲ ਵੇ ਦੇ ਮੁਤਾਬਕ ਮੈਂਟੇਨ ਕੀਤਾ ਜਾਵੇ। ਦੂਸਰੀ ਗੱਲ, ਨੈਚੁਰਲ ਬਿਮਾਰੀ ਜਿਹਨੂੰ ਅਸੀਂ ਕਹਿੰਦੇ ਹਾਂ ਸਨੈਲਿਟੀ, ਜਿਹੜੀ ਕਿ ਨਾਰਮਲ ਤੌਰ ਤੇ ਸੈੱਲਾਂ ਦੇ ਵਿੱਚ ਆਉਣੀ ਆਉਣੀ ਹੈ, ਕਿਉਂਕਿ ਬੋਨ ਜਿਹਨੇ ਤੁਹਾਡੇ ਸੈੱਲ ਬਣਾਉਣੇ ਨੇ ਚੀਮਾ ਸਾਹਿਬ, ਆਖਰ ਬੁੱਢੀਆਂ ਹੋ ਰਹੀਆਂ ਨੇ ਨਾ।
1: ਬਿਲਕੁਲ ਬਿਲਕੁਲ,
0: ਬੁੱਢੀਆਂ ਹੋ ਰਹੀਆਂ ਨੇ ਤੇ ਉਹਨੇ ਜਦੋਂ ਸੈੱਲ ਬਣਾਉਣੇ ਨੇ ਤੇ ਫਿਰ ਉਹ ਸੈੱਲਾਂ ਦੇ ਵਿੱਚ ਉਹ ਸਟਰੈਂਥ ਵੀ ਦੋ ਹੀ ਰਹਿਣੀ ਹੈ ਨਾ, ਜਿਹਨੂੰ ਅਸੀਂ ਸਨੈਲਿਟੀ ਕਹਿੰਦੇ ਹਾਂ। ਸਨੈਲਿਟੀ ਦਾ ਇਫੈਕਟ ਸਾਡੇ ਬਲੱਡ ਵੈਸਲਸ, ਖੂਨ ਦੀਆਂ ਨਾੜੀਆਂ ਤੇ, ਕਿਉਂਕਿ ਅਸੀਂ ਐਨਿਊਰਿਜ਼ਮ ਦੀ ਗੱਲ ਕਰ ਰਹੇ ਹਾਂ, ਖੂਨ ਦੀਆਂ ਨਾੜੀਆਂ ਦੇ ਉੱਪਰ ਜਿਹੜਾ ਉਹ ਇਫੈਕਟ ਹੋ ਰਿਹਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਆਰਥਰੋਸਕਲੇਰੋਸਿਸ। ਰੱਸੀ ਵਰਗੀਆਂ ਖੂਨ ਦੀਆਂ ਨਾੜੀਆਂ, ਮੈਂ ਪੰਜਾਬੀ ਚ ਕਹਾਂ ਤੇ ਕਹਾਂ ਵੀ ਖੂਨ ਦੀਆਂ ਨਾੜੀਆਂ ਰੱਸੀ ਵਰਗੀਆਂ ਹੋ ਜਾਂਦੀਆਂ ਨੇ, ਭਾਵ ਉਹਦੇ ਵਿੱਚ ਜਿਹੜੀ ਉਹ ਇਲਾਸਟ੍ਰੀਸਿਟੀ ਸੀ ਨਾ ਉਹਦੇ ਮਸਕੂਲਰ ਲੇਅਰ ਦੇ ਵਿੱਚ, ਉਹ ਇਲਾਸਟ੍ਰੀਸਿਟੀ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਤੇ ਜਿਵੇਂ ਲਿਵਰ ਸਿਸਟਮ ਪਾਣੀ ਗਾਂ ਤੋਂ ਗਾਂ, ਗਾਂ ਤੋਂ ਗਾਂ ਭੇਜਦੇ ਸੀ ਨਾ, ਪ੍ਰੈਸ਼ਰ ਬਣਿਆ ਜਾਂਦਾ ਸੀ, ਕਿ ਬੱਚੇ ਜੋ ਪਹਿਲਾਂ ਟਿਊਬਲ ਚੋਂ ਆਇਆ ਸੀ, ਬੱਚੇ ਵਿੱਚ ਫਿਰ ਤੇਜ਼ ਹੋ ਕੇ ਹੇਠਾਂ ਖਾਲੇ ਦੇ ਵਿੱਚ ਜਾਂਦਾ ਸੀ ਤੇ ਤੇਜ਼ ਹੋ ਜਾਂਦਾ ਸੀ। ਤੇ ਉਸੇ ਮੁਤਾਬਕ ਹੀ ਇਹ ਸਾਡੀਆਂ ਖੂਨ ਦੀਆਂ ਨਾੜੀਆਂ ਦੇ ਵਿੱਚ ਉਹ ਜਿਹੜੀ ਲਚਕ ਆ ਉਹ ਘੱਟ ਜਾਂਦੀ ਹੈ, ਜਿਸ ਘਟਣ ਦੇ ਕਰਕੇ ਇਹ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਆਰਟਰੋਸਕਲੇਰੋਸਿਸ ਦੇ ਕਰਕੇ ਵੀ ਸਾਨੂੰ ਐਸੇ ਚਾਂਸ ਹੋ ਸਕਦੇ ਨੇ ਕਿ ਕਿਸੇ ਥਾਂ ਤੇ ਐਨਿਊਰਿਜ਼ਮ ਹੋ ਜਾਵੇ, ਕਿਸੇ ਥਾਂ ਤੇ ਐਸੀ ਚੀਜ਼ ਹੋ ਜਾਵੇ। ਸੋ ਕੋਲੈਸਟ੍ਰੋਲ ਕਿਉਂਕਿ ਬੇਸ ਹੈਗਾ ਆ ਬਲੱਡ ਪ੍ਰੈਸ਼ਰ ਦਾ, ਇਸ ਕਰਕੇ ਇਸ ਦਾ ਵੀ ਅੰਡਰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ। ਫੈਟੀ ਚੀਜ਼ਾਂ ਜੇ ਹੁਣ ਨਾ ਤੇ ਕੋਈ ਕਹੀ ਦਾ ਕੰਮ ਕਰਦਾ ਹੈਗਾ ਜੀ, ਬੰਨੇ ਨੀ
1: ਬਿਲਕੁਲ
0: ਬੰਨੇ ਨੀ ਛੰਕਣੇ, ਤੇ ਜੇ ਤੁਸੀਂ ਆਖੋ ਵੀ ਉਹੀ ਘਿਓ ਤੇ ਉਹੀ ਸਾਰਾ ਕੁਛ ਖਾਣਾ ਸ਼ੁਰੂ ਕਰ ਦੋਗੇ ਤੇ ਮੰਜੇ ਤੇ ਬਹਿ ਲੈਣਾ ਜਾਂ ਕੁਰਸੀ ਤੇ ਬਹਿ ਜਾਣਾ, ਆਫਿਸ ਬਹਿਣਾ, ਉੱਤੋਂ ਏਸੀ ਲੱਗੀ ਹੋਈ ਹੈ ਤੇ ਫਿਰ ਕੋਲੈਸਟ੍ਰੋਲ ਦੇ ਵਧਣਾ ਹੀ ਵਧਣਾ ਹੈਗਾ। ਜਾਂ ਤਾਂ ਖੁਰਾਕ ਉਸ ਤਰ੍ਹਾਂ ਦੀ ਹੋਵੇ ਤੇ ਐਕਸਰਸਾਈਜ਼ ਵੀ ਉਸ ਤਰ੍ਹਾਂ ਦੀ ਹੋਵੇ, ਜੇ ਉਸ ਤਰ੍ਹਾਂ ਦੀ ਐਕਸਰਸਾਈਜ਼ ਨਹੀਂ ਹੈਗੀ ਤੇ ਫਿਰ ਖੁਰਾਕ ਵੀ ਸਾਡੀ ਜਿਹੜੀ ਹੈ ਮਿਨੀਮਾਈਜ਼ ਕਰਨੀ ਚਾਹੀਦੀ ਹੈ, ਸਾਨੂੰ ਫੈਟ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦ ਕਰਨੀ ਚਾਹੀਦੀਆਂ। ਇਸ ਤੋਂ ਅਗਲੀ ਤੇ ਆਖਰੀ ਗੱਲ ਕਰਕੇ ਆਪਾਂ ਅੱਜ ਬੰਦ ਕਰਾਂਗੇ, ਉਮਰ ਦਾ ਲਿਹਾਜ਼। 65 ਈਅਰਸ ਤੋਂ ਬਾਅਦ ਆਮ ਤੌਰ ਤੇ ਇਹ ਐਥਰੋਸਕਲੇਰੋਸਿਸ ਹੋ ਜਾਂਦਾ ਆ। 65 ਈਅਰਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਉਹ ਕੰਡੀਸ਼ਨ ਸਾਡਾ ਸਰੀਰ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਰਹਿੰਦਾ, ਭਾਵੇਂ ਕਿ ਉਹ ਨਾਰਮਲ ਲਿਮਟ ਹੈਗੀ ਹੈ, ਨਹੀਂ ਰਹਿੰਦਾ। ਇਸ ਕਰਕੇ ਸਾਨੂੰ 65 ਈਅਰਸ ਤੋਂ ਬਾਅਦ ਜ਼ਿਆਦਾ ਖਤਰੇ ਬਣ ਜਾਂਦੇ ਆ, ਔਰ ਇਸ ਕਰਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ। ਕਈ ਲੋਕ ਆ ਨਾ ਨਹਾਉਣ ਲੱਗਿਆ ਹੱਥ ਪੈਰ ਬਾਂਹ ਮਲਦੇ ਆ ਤੇ ਉੱਥੇ ਦਾਗ ਪੈ ਜਾਂਦੇ, ਮਤਲਬ ਕੀ ਆ ਅੰਦਰੋਂ ਬਲੱਡ ਵੈਸਲਸ ਇੰਨੇ ਵੀਕ ਹੋ ਗਏ ਆ ਕਿ ਅੰਦਰ ਜਿਹੜੀਆਂ ਬਰੀਕ ਨਾੜੀਆਂ ਨੇ ਉਹ ਫਟ ਗਈਆਂ
1: ਜੀ।
0: ਸੋ ਇਹ ਬਾਹਰ ਦੀਆਂ ਨਿਸ਼ਾਨੀਆਂ ਨੇ ਜਿਹਦੇ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਏ। ਸੋ ਅੱਜ ਦਾ ਇਹ ਸਾਡਾ ਐਨਿਊਰਿਜ਼ਮ ਦਾ ਚੈਪਟਰ ਇੱਥੇ ਸਮਾਪਤ ਹੋਇਆ, ਔਰ ਅੱਗੇ ਅਸੀਂ ਚੱਲਾਂਗੇ। ਸਾਰਡੋਸਿਸ ਹੈ ਇੱਕ ਇਸ ਤਰ੍ਹਾਂ ਦੀ ਬਿਮਾਰੀ, ਚੈਸਟ ਦੇ ਵਿੱਚ, ਹਾਲਾਂਕਿ ਪੈਦਾ ਤੋਂ ਕਿਤੇ ਵੀ ਹੋ ਸਕਦੀ ਹੈ, ਕਿਸੇ ਵੀ ਥਾਂ ਦੇ ਸੈੱਲਾਂ ਚ ਪੈਦਾ ਹੋ ਸਕਦੀ, ਔਰ ਇਹਦੇ ਸੰਬੰਧ ਵਿੱਚ ਅਸੀਂ ਵਿਚਾਰ ਕਰਾਂਗੇ। ਔਰ ਇਸੇ ਤਰ੍ਹਾਂ ਹੀ ਜਿਹੜੀਆਂ ਹੋਰ ਚੈਸਟ ਦੀਆਂ ਬਾਕੀ ਦੋ ਇੱਕ ਬਿਮਾਰੀਆਂ ਰਹਿੰਦੀਆਂ ਨੇ ਮੇਨ ਇੰਪੋਰਟੈਂਟ, ਮੈਂ ਉਹਨਾਂ ਨੂੰ ਡਿਸਕਸ ਕਰਾਂਗਾ ਤੇ ਫਿਰ ਅਸੀਂ ਐਬਡੋਮਨ ਦੇ ਏਰੀਏ ਦੇ ਵਿੱਚ ਦਾਖਲ ਹੋਵਾਂਗੇ ਤੇ ਐਬਡੋਮਨ ਦੇ ਏਰੀਏ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਕੋਈ ਹੱਲ ਨਹੀਂ ਦਿਸ ਰਿਹਾ, ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਕਿਸੇ ਗੱਲ ਦੀ ਸਮਝ ਨਹੀਂ ਆਈ, ਸਮਝਣਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ ਕਿਸੇ ਵੀ ਵੇਲੇ, ਕਿਉਂਕਿ ਮੇਰਾ ਮਕਸਦ ਇਹ ਆ ਕਿ ਇਹ ਜਿਹੜਾ ਸਿਹਤ ਸੰਬੰਧੀ ਢਾਂਚਾ ਸਰੀਰ ਦਾ ਕੁਦਰਤ ਨੇ ਬਣਾਇਆ ਹੈ, ਇਹ ਕਿਵੇਂ ਚੱਲਦਾ ਹੈਗਾ ਆ, ਕਿਵੇਂ ਇਹਨੂੰ ਤੰਦਰੁਸਤ ਰੱਖਿਆ ਜਾ ਸਕਦਾ, ਕਿਵੇਂ ਇਹਦੀ ਸੰਭਾਲ ਕੀਤੀ ਜਾ ਸਕਦੀ ਹੈ, ਜੇ ਇਹਦੇ ਚ ਕੋਈ ਖਰਾਬੀ ਆਵੇ ਤੇ ਇਹਨੂੰ ਅਸੀਂ ਠੀਕ ਕਿਵੇਂ ਕਰ ਸਕਦੇ ਹਾਂ, ਉਹਨਾਂ ਨੈਚੁਰਲ ਤਰੀਕਿਆਂ ਦੀ ਜਾਣਕਾਰੀ ਤੁਹਾਨੂੰ ਦੇਣਾ ਹੈਗਾ ਆ। ਸੋ ਇਸ ਕਰਕੇ ਜਿੰਨੇ ਵੀ ਹੋਰ ਸੱਜਣਾ ਮਿੱਤਰਾਂ ਨੂੰ ਜੋੜ ਸਕਦੇ ਹੋ, ਜੋ ਇਹ ਸਾਰਿਆਂ ਵਾਸਤੇ ਇੱਕ ਪੁੰਨ ਦਾ ਕੰਮ ਆ ਜਿਹਦੇ ਚ ਸਾਰਿਆਂ ਦਾ ਭਲਾ ਹੋਵੇ, ਇਹ ਹਮੇਸ਼ਾ ਉਹ ਕੰਮ ਪੁੰਨ ਦਾ ਕੰਮ ਹੁੰਦਾ ਜਿਹਦੇ ਚ ਸਾਰੇ ਲੋਕਾਂ ਦਾ, ਪਬਲਿਕ ਦਾ ਫਾਇਦਾ ਹੁੰਦਾ ਹੋਵੇ। ਸੋ ਇਹਦੇ ਚ ਤੁਸੀਂ ਵੀ ਸਹਿਯੋਗ ਕਰੋ ਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ ਕਿ ਉਹ ਸਬਰੰਗ ਰੇਡੀਓ ਸਟੇਸ਼ਨ ਜਾਂ ਯੂਟਿਊਬ ਜਾਂ ਮੇਰਾ ਫੇਸਬੁੱਕ ਚੈਨਲ ਹੈ ਉਹਦੇ ਚ ਜੁੜਨ, ਰੇਡੀਓ ਪ੍ਰਵਾਸ ਹੈਗੇ ਨੇ, ਰੇਡੀਓ ਪੰਜਾਬ ਹੈਗੇ ਨੇ, ਔਰ ਇਸੇ ਤਰ੍ਹਾਂ ਸਾਂਝੀ ਸੋਚ ਟੀਵੀ ਵਾਲੇ ਸਹਿਯੋਗ ਕਰ ਰਹੇ ਨੇ ਇਸ ਗੱਲ ਨੂੰ, ਹਫ਼ਤੇ ਚ 3 ਦਿਨ ਉਹ ਮੇਰੇ ਪ੍ਰੋਗਰਾਮਾਂ ਨੂੰ ਰਿਲੀਜ਼ ਕਰਦੇ ਨੇ। ਸੋ ਇਹਨਾਂ ਚੈਨਲ ਦੇ ਨਾਲ ਜੁੜੋ ਤੇ ਜਿੱਥੇ ਵੀ ਸੁਣ ਸਕਦੇ ਹੋ ਸੁਣੋ ਤੇ ਆਪਣੇ ਨੌਲੇਜ ਵਾਧਾ ਕਰੋ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਡੂੰਘੀਆਂ ਜਾਣਕਾਰੀਆਂ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਵਾਕਿਆ ਜੀ ਚੀਮਾ ਸਾਹਿਬ, ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ, ਸਰੋਤੇ ਤੁਹਾਡਾ ਵੀ ਧੰਨਵਾਦ, ਜਿਹੜੇ ਪ੍ਰੋਗਰਾਮਾਂ ਨੂੰ ਬੜੇ ਪਿਆਰ ਨਾਲ ਸੁਣਦੇ ਹੋ। ਫਿਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਤੱਕ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।